ਰਾਗ ਕਾਨੜੇ ਕੀ ਵਾਰ ਸਰੋਕ ਮਹੱਲਾ।

Hamari jeba ek bravu. Jeba ek anek gun. Tare nanak charni paahe. Jeba ek kaman gun kaiya. Tere gun bahute. Main ek na jaane. Kaman gun kaiya. ਜਿਹਬਾ ਏਕ ਤੂੰ ਸਮਰੱਥ ਵਡਾ ਮੇਰੀ ਮਤ ਛੋਰੀ ਮੇਰੀ ਮਤ ਛੋਰੀ ਹਮ ਅਗਿਆਨ ਅਲਪ ਮਤ ਛੋਰੀ ਮਤ ਛੋਰੀ ਤੂੰ ਸਮਰੱਥ ਵਡਾ ਵੱਡੀ ਹੋ ਵੱਡਾ।

ಬೇನತಿ ಹರಿ ಕೃಪಾ ಕರ ನೀ ಸರ್ ಹೇಳಲ್ಲ ರೇ ನೀ ಸರ್ ಹೇಳಲ್ಲ.

ਗੁਰੂ ਸਾਜੀ ਨਿਵਾਜੀ ਸਾਹਿਬ ਜੀ ਹੋ ਰਾਗ ਸ੍ਰੀ ਰਾਗ ਤੁਹਾਡੀ ਸੇਵਾ ਵਿਚ ਪੜਨ ਦੀ ਸੇਵਾ ਕਰ ਰਿਹਾ। ਸ੍ਰੀ ਰਾਗ ਦਾ ਜੋ ਚਲਨ ਹੈ ਉਹ ਦੋ ਸੁਰਾਂ ਤੇ ਨਿਰਧਾਰਿਤ ਹੈ। ਇੱਕ ਜਿਸ ਨੂੰ ਅਸੀਂ ਰਿਸ਼ਭ ਕਹਿੰਦੇ ਹਾਂ, ਸਾ ਤੋਂ ਬਾਅਦ ਦੂਸਰਾ ਸਵਰ ਰੇ ਹੈ, ਉਸ ਨੂੰ ਰਿਸ਼ਭ ਕਿਹਾ ਜਾਂਦਾ, ਇਸ ਦਾ ਪ੍ਰਧਾਨ ਸੁਰ ਹੈ। ਔਰ ਪੰਚਮ ਜਿਸ ਨੂੰ ਪਾ ਕਹਿੰਦੇ ਹਾਂ, ਸਾਰੇ ਗਾਮਾ ਪਾ, ਪੰਚਵਾਂ ਸੁਰ ਜੋ ਹੈ ਉਹ ਇਸ ਦਾ ਵਜ਼ੀਰ ਸੁਰ ਹੈ। ਇਨ੍ਹਾਂ ਦੋਨਾਂ ਸੁਰਾਂ ਦੇ ਸੁਮੇਲ ਦੇ ਨਾਲ ਸ੍ਰੀ ਰਾਗ ਦਾ ਜੋ ਸਰੂਪ ਕਾਇਮ ਹੁੰਦਾ ਹੈ। ਜਿਸ ਤਰ੍ਹਾਂ

ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸ਼ਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸ਼ਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਨ੍ਹਾਂ ਦਾ ਰਾਗਾਂ ਨਾਲ ਤਾਦਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਤਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸ਼ਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ ਪੁਰਖ

ਦਾ ਗਿਰਦੀ ਧਰਮ ਦੇ ਤਾਂ ਦਾ ਗਿਰਦੀ ਦੇ ਮਿਰਨਾ ਜਾਗਰਤੀ ਧਰਮ ਸਿਰਤਾਂ ਜਾਗਰਤੀ ਦੇ ਮਿਰਨਾ ਜਾਗਰਤੀ ਬ੍ਰਿਕ ਤੇ ਬੰਦ ਜਾਗਰਤੀ ਤੋਂ

ਉਹ ਮੇਰਾ ਭਾਵ ਕਹਿੰਦਾ ਹੈ ਇਹ ਜਿਹੜੇ ਪ੍ਰਚਲਿਤ ਸ਼ਬਦ ਨੇ ਉਹ ਤਾਂ ਆਪਾਂ ਪੜ੍ਹ ਲੈਂਦੇ ਹਾਂ ਤੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਰਾਜੀ ਸਿੰਘਾਂ ਨੂੰ ਪੜ੍ਹਨੇ ਚਾਹੀਦੇ ਨੇ ਹਾਂਜੀ ਤਾਂ ਰਾਜੀ ਸਿੰਘਾਂ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਸੰਗਤਾਂ ਨੂੰ ਸ਼ਰਵਣ ਕਰਨਾ ਚਾਹੀਦਾ ਰਾਜੀ ਸਿੰਘਾਂ ਨੂੰ ਗਾਇਨ ਕਰਨਾ ਚਾਹੀਦਾ ਆਨੰਦ ਸਾਹਿਬ ਜਿਹੜਾ ਹੈ ਉਹ ਮਰਜ਼ਾਦਾ ਕਿਵੇਂ ਪੜ੍ਹਨ ਦੀ ਇਹ ਜੋਟੀਆਂ ਦੀ ਧਾਰਨਾ ਪੜ੍ਹ ਲੈਂਦੇ ਆ ਨਾ ਇਹ ਮਰਜ਼ਾਦਾ ਨਹੀਂ ਮਰਜ਼ਾਦਾ ਹੈ ਰਾਗ ਰਾਮਕਲੀ ਦੇ ਵਿਚ ਔਰ ਤਿੰਨ ਘਰ ਦੇ ਵਿਚ ਪੜ੍ਹਨਾ ਘਰ ਤੀਜਾ ਰਾਮਕਲੀ ਤੋ ਉਸ ਦਾ ਸਰੂਪ ਸ਼ਰਵਣ ਕਰੋ ਜਿਵੇਂ ਸਾਹਿਬ ਆਪ ਨੰਦ ਸਾਹਿਬ ਪੜ੍ਹ ਦਿੰਦੇ ਸੀ ਰਾਮਕਲੀ ਰਾਗ।

0: 难得把要面子，
1: 穿的马路白马，
0: 穿出来大马呀，在军队马路万里呀，我的，二姐的咱们万里马。

अंगीकार करे तेरा सब नाम।

0: ਨਾਨਕ ਦੇ ਮੁਖ ਉਛਲੇ ਇਹਦੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

राग कानड़े की वार श्लोक महल्ला।

0: sıfkar yusaltın dedi. Kandırın sasıkta parça dedi. Kavuşu hamut bir verdi. Guru Ramda sıfkı parça dedi. Kam ki kahay rağ. Nat naran hala çoğta. Aplı torta bıra okar ağa par parde. Guru Mukhandi. Kirpa nal, inspiration nal gaa ho jayega. Aur nal hi nal tute 20 ਕੀ ਹੋਣੀ ਹੈ ਦੋ ਦਿਨ ਤੋਂ ਹੁਕਮ ਕਰਦੇ ਰਹੇ ਪਏ ਤੁਮਾਰੇ ਗਾਉਣੀ ਹੈ ਤੁਮਾਰੇ ਗਾਉਣੀ ਹੈ ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਰਾਗ ਵੀ ਔਖਾ ਹੈ ਤਾਲ ਵੀ ਔਖੀ ਹੈ ਤੋ ਖੈਰ ਮੈਂ ਸਮਝਦਾ ਹਾਂ ਇਹ ਰਾਜਾ ਸਾਹਿਬ ਜੀ ਮਹਾਂਪੁਰਸ਼ ਨਾਭ ਕਰਨ ਵਾਲੇ ਔਰ ਧੰਨ ਗੁਰੂ ਸੱਚੇ ਪਾਤਸ਼ਾਹ ਦੀ ਰਾਮਤ ਹੈ ਜਿਸ ਤਰ੍ਹਾਂ ਦਾਸ ਕਰਦੇ ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ ਅੱਗੇ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ ਅੱਠ ਦਿਨ ਹੀ ਚੱਲਦਾ ਹੁੰਦਾ ਸੀਗਾ ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ ਪਰ ਰਾਜਾ ਸਾਹਿਬ ਦੀ ਆਪਣੀ ਰਾਮਤ ਵਰਸਤੀ ਦੇਖੋ ਕਿ ਇਹ ਰੋਜ਼ ਰੋਜ਼ ਵੱਧਦਾ ਜਾ ਰਿਹਾ ਤਾਂ ਜੇ ਨੌ ਦਿਨ ਤੋਂ ਇਹ ਹੋ ਜਾਣਾ ਜਦ ਤੱਕ ਸੰਪੂਰਨਤਾ ਹੋਣੀ ਸਤਿਗੁਰੂ ਦੇ ਦਰੋਂ ਪਰੋਂ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ ਰਾਮਤਾਂ ਕਰੇ ਤਾਂ ਕਿ ਸ਼ਬਦ ਇਸ ਤਰ੍ਹਾਂ ਗਾਇਆ ਜਾ ਸਕੇ ਪਰ ਪੇਸ਼ਤਰ ਮੈਂ ਸਾਰੇ ਸੰਤ ਨੂੰ ਖੇਤਨ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਿਰ ਜੀ ਭਰਪੂਰ ਤੌਰ ਤੇ ਉਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਪਰ ਵੀਰ ਤੋਂ ਪਿੱਛੇ ਪਿੱਛੇ ਸੰਗਤ ਨੂੰ ਵੀ ਮੇਰੀ ਇੱਦਾਂ ਬੇਨਤੀ ਹੈ ਸਾਧ ਸੰਗਤ ਜੀ ਸਾਰੇ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਨਾਥ ਨਾਰਾਇਣ ਤੁਮਾਰ ਅੰਦਰ ਜੀ।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪੈਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

ऐसे जियो मलीन है कित संजम तो ताजा कित संजम तो ताजा मन तो

ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਮੇਰੇ ਮਨ ਮੁਖ ਹਰ ਹਰ ਹਰ ਹਰ ਬੋਲੀਏ,

जला राम ए मना मैं

ਰਹਿਤ ਬਿਨਾ ਸੁਖ ਕਮੂ ਨਾ ਲੈ ਤਾਤੇ ਰਹਿਤ ਸੋ ਦ੍ਰਿੜ ਕਰ ਭਾਈ ਰੇ ਇਸ ਮਨ ਕੋ ਸਮਝਾਏ ਭਾਈ।

হ্যাঁ করবে।

ਮੋਹਰ ਢੂੰਡਤ ਬਹੁਤ ਸੁਖ ਪਾਵੇ ਕਰ ਅੰਮ੍ਰਿਤ ਘਟ ਮਾਹੀ ਜਿਸ ਜਲ ਨਿਤ

ਦੇਖ ਚਰਨਾ ਦੇ ਉੱਤੇ ਹੁੰਦਾ। ਹਜ਼ੂਰ ਨੇ ਬਾਹੋਂ ਫੜ ਕੇ ਜ਼ਹਰਾ ਗੁੱਸੇ ਵਿੱਚ ਝੰਜੋੜਿਆ ਤੇ ਧੂ ਕੇ ਤੰਬੂ ਦੇ ਅੰਦਰ ਲੈ ਗਏ। ਤਲਵਾਰ ਦੀ ਸੱਟ ਤੇ ਡਿੱਗਦੇ ਧੜ ਦੀ ਆਵਾਜ਼ ਬਾਹਰ ਸੁਣੀ ਗਈ। ਪਲ ਪਿੱਛੋਂ ਲਹੂ ਦੀਆਂ ਧਾਰਾਂ ਵੀ ਤੰਬੂ ਤੋਂ ਬਾਹਰ ਵਗ ਗਈਆਂ। ਵੇਖਣ ਵਾਲਿਆਂ ਦੇ ਹੌਸਲੇ ਟੁੱਟ ਗਏ। ਸਾਰੇ ਪੰਡਾਲ ਵਿੱਚ ਤਰਥੱਲੀ ਮਚ ਗਈ। ਅੰਦਰ ਚੱਲੀ ਤੇਗ ਤੇ ਦਿਲ ਬਾਹਰ ਹੱਲੇ। ਤੰਬੂ ਵਿੱਚੋਂ ਲਹੂ ਦੇ ਪਰ ਨਾਲੇ ਚੱਲੇ। ਵੇਖਣ ਲੱਗੇ ਸੰਗਤੀ ਇੱਕ ਦੂਜੇ ਵੱਲੇ। ਸੋਚਣ ਪੈ ਗਏ ਗੁਰੂ ਜੀ ਅੱਜ ਰਾਹ ਅਵੱਲੇ। ਕਈਆਂ ਉੱਠ ਦੀਵਾਨ ਚੋਂ ਰਾਹ ਘਰ ਦੇ ਮੱਲੇ। ਪੂਰਾ ਉਤਰੇ ਵਿਰਲਾ ਹੀ ਕੋਈ ਸਿਦਕ ਦੇ ਪੱਲੇ। ਅਜੇ ਦਰਸ਼ਕ ਦਇਆ ਰਾਮ ਦੇ ਅਫਸੋਸ ਵਿੱਚ ਹੀ ਡੁੱਬੇ ਬੈਠੇ ਸਨ ਜਾਂ ਕਲਗੀਧਰ ਜੀ ਫਿਰ ਸਟੇਜ ਤੇ ਆ ਗਏ। ਤਲਵਾਰ ਵਿੱਚੋਂ ਅਜੇ ਤੱਕ ਲਹੂ ਦੀਆਂ ਬੂੰਦਾਂ ਟਪਕ ਰਹੀਆਂ ਸਨ। ਇਹ ਨਜ਼ਾਰਾ ਵੇਖ ਕੇ ਕਈ ਡਰਦੇ ਮਾਰੇ ਉੱਠ ਨਸੇ। ਹਜ਼ੂਰ ਨੇ ਗਰਜ ਕੇ ਕਿਹਾ, ਠਹਿਰੋ, ਮੈਨੂੰ ਅਜੇ ਇੱਕ ਹੋਰ ਚੀਜ਼ ਦੀ ਲੋੜ ਹੈ। ਹੈ ਕੋਈ ਸ਼ਰਧਾਲੂ ਆਪਣਾ ਸਿਰ ਭੇਟ ਕਰਨ ਵਾਲਾ? ਇਸ ਵਾਰ ਦਿੱਲੀ ਦਾ ਜੱਟ ਧਰਮਦਾਸ ਉੱਠਿਆ। ਗੁਰੂ ਜੀ ਨੇ ਉਸ ਦਾ ਵੀ ਸਿਰ ਕਲਮ ਕਰ ਦਿੱਤਾ। ਇਹ ਕਾਰਾ ਵੇਖ ਕੇ ਸੰਗਤਾਂ ਵਿੱਚ ਹਾਹਾਕਾਰ ਮਚ ਗਈ। ਬਹੁਤ ਸਾਰੇ ਲੋਕ ਵਾਹਦਾਹੀ ਨਸ ਉੱਠੇ। ਵਧੇਰੇ ਡਰ ਤਾਂ ਇਹ ਸੀ ਕਿ ਜੇ ਗੁਰੂ ਮਹਾਰਾਜ ਬਾਹਰ ਆ ਗਏ ਤਾਂ ਉਹਨਾਂ ਸਾਹਮਣੇ ਨੱਸਣ ਵੀ ਨਹੀਂ ਦੇਣਾ। ਸੋ ਹਜ਼ੂਰ ਦੇ ਆਉਂਦਿਆਂ ਤੱਕ ਚੋਖਾ ਪੰਡਾਲ ਵਿਹਲਾ ਹੋ ਚੁੱਕਿਆ ਸੀ। ਲਹੂ ਭਰੀ ਤਲਵਾਰ ਲੈ ਕੇ ਮਹਾਰਾਜ ਫਿਰ ਸਟੇਜ ਤੇ ਆ ਖਲੋਤੇ ਤੇ ਗਰਜਵੀਂ ਆਵਾਜ਼ ਵਿੱਚ, ਹੇ

ਹੁਣ ਤਾਂ ਬੈਠੀ ਸੰਗਤ ਵਿੱਚ ਮਹਾਰਾਜ ਦੇ ਚਿਹਰੇ ਵੱਲ ਤੱਕਣ ਦੀ ਹਿੰਮਤ ਵੀ ਨਹੀਂ ਸੀ ਰਹੀ। ਵੱਡੇ ਵੱਡੇ ਸਿਦਕਿਆਂ ਦੇ ਸਿਦਕ ਵੀ ਖਤਰੇ ਵਿੱਚ ਪੈ ਗਏ ਸਨ। ਇਹ ਗੱਲ ਵੀ ਪੱਕੀ ਸੀ ਕਿ ਗੁਰੂ ਜੀ ਨੇ ਸਿਰ ਲਏ ਬਗੈਰ ਨਹੀਂ ਪਰਤਣਾ, ਪਰ ਸਿਰ ਦੇਵੇ ਕੌਣ? ਫਿਰ ਵੀ ਇੱਕ ਸਿਦਕੀ ਸਿੱਖ ਉੱਠ ਖਲੋਤਾ, ਜਿਸ ਦਾ ਨਾਂ ਸੀ ਭਾਈ ਮੋਹਕਮ ਚੰਦ। ਗੁਰੂ ਜੀ ਨੇ ਉਹੀ ਵਰਤਾਓ ਭਾਈ ਮੋਹਕਮ ਚੰਦ ਨਾਲ ਕੀਤਾ ਜੋ ਪਹਿਲਿਆਂ ਦੋਹਾਂ ਨਾਲ ਹੋਇਆ ਸੀ। ਗੁਰੂ ਸਾਹਿਬ ਫਿਰ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਚੀਜ਼ ਦੀ ਮੰਗ ਕੀਤੀ, ਤਾਂ ਵਾਰੀ ਵਾਰੀ ਨਾਲ ਭਾਈ ਸਾਹਿਬ ਚੰਦ ਅਤੇ ਭਾਈ ਹਿੰਮਤ ਰਾਏ ਜੀ ਨੇ ਉੱਠ ਕੇ ਆਪਣੇ ਆਪਣੇ ਸੀਸ ਗੁਰੂ ਮਹਾਰਾਜ ਜੀ ਨੂੰ ਭੇਟ ਕੀਤੇ। ਹਜ਼ੂਰ ਨੇ ਇਹਨਾਂ ਦੇ ਸੀਸ ਵੀ ਕਲਮ ਕਰ ਦਿੱਤੇ, ਪਰ ਇਸ ਵਾਰੀ ਗੁਰੂ ਮਹਾਰਾਜ ਛੇਤੀ ਛੇਤੀ ਤੰਬੂ ਤੋਂ ਵਾਪਸ ਬਾਹਰ ਨਾ ਆਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਸਿੱਖਾਂ ਨੂੰ ਫਿਰ ਸੁਰਜੀਤ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਬਣਾ ਦਿੱਤਾ ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਜੋ ਉਪਦੇਸ਼ ਦਿੱਤਾ, ਉਸ ਉਪਦੇਸ਼ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਦੀ ਸੇਵਾ ਵਿੱਚ ਹੈ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਇਆ, ਉਪਰੰਤ ਆਪ ਛਕਿਆ ਅਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਾਨੂੰ ਇੱਕ ਵੱਖਰਾ ਹੀ ਸਰੂਪ ਦੇ ਦਿੱਤਾ, ਤਾਂ ਕਿ ਸਿੱਖ ਲੱਖਾਂ ਵਿੱਚ ਕੱਲਾ ਖੜਾ ਹੋਇਆ ਵੀ ਦੂਰੋਂ ਹੀ ਨਜ਼ਰ ਆਵੇ। ਇਸੇ ਕਰਕੇ ਅੱਜ ਅਸੀਂ ਬੜੇ ਮਾਣ ਨਾਲ ਇਹ ਕਹਿ ਰਹੇ ਹਾਂ, ਸਾਡਾ ਮੂੰਹ ਮੁਹਾਂਦਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ, ਤੁਰਿਆ ਆਉਂਦਾ ਹੈ ਸਾਡਾ ਪਰ ਸੰਗ ਵੱਖਰਾ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ, ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਏ, ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਗੁਰੂ ਪਿਆਰੀ ਸਾਧ ਸੰਗਤ ਜੀ, ਅਕਾਲ ਅਕੈਡਮੀ ਗੁਰਦੁਆਰਾ ਬੜੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਦੀਆਂ ਬੀਬੀਆਂ ਦੇ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰੋ, ਬੁਲਾਓ ਫਤਿਹ ਤੇ ਆਖੋ ਗੱਜ ਕੇ।

ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਸਲਾਹ ਉਹਦੀ ਕੀਰਤੀ। ਭਗਵਾਨ ਦੀ ਉਸਤਤ ਵਿੱਚ ਕਹਿੰਦੇ ਨੇ ਨਾਰਦ ਭਗਵਾਨ ਵੀ ਹਰ ਵੇਲੇ ਵੀਣਾ ਹੱਥ ਵਿੱਚ ਲੈ ਕੇ ਉਸਤਤ ਕਰਦੇ ਹੋਏ ਕੀਰਤਨ ਹੀ ਕਰਦੇ ਰਹਿੰਦੇ ਸਨ। ਤੋ ਗੁਰੂ ਘਰ ਦੇ ਵਿੱਚ ਕੀਰਤਨ ਦੀ ਬੜੀ ਮਹਾਨਤਾ ਹੈ। ਕੀਰਤਨ ਜੋ ਗੁਰਸਿੱਖਾਂ ਦਾ ਆਧਾਰ ਹੈ, ਗੁਰਸਿੱਖਾਂ ਦੀ ਜਾਨ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖ, ਗੁਰੂ ਅਤੇ ਗੁਰੂ ਕੇ ਕੀਰਤਨ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਜੀਵਨ ਹੈ ਗੁਰੂ ਕੇ ਸਿੱਖ ਦਾ। ਕੀਰਤਨ ਸਿਮਰਨ ਵੀ ਇੱਕ ਭਗਤੀ ਹੈ, ਸੇਵਾ ਵੀ ਇੱਕ ਭਗਤੀ ਹੈ। ਨੌ ਭਗਤੀਆਂ ਮੰਨੀਆਂ ਜਾਂਦੀਆਂ ਨੇ, ਉਹਨਾਂ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ। ਤਾਂ ਗੁਰੂ ਰਾਮਦਾਸ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਕਹਿ ਰਹੇ ਨੇ, ਮੈਨੂੰ ਮੇਰੇ ਸਤਿਗੁਰੂ ਨੇ ਵਾਹਿਗੁਰੂ ਦਾ ਨਾਮ ਹਰੀ ਨਾਮ ਦੱਸਿਆ ਹੈ ਤੇ ਮੈਂ ਉਸ ਕੀਰਤੀ ਦੇ ਵਿੱਚ ਹੀ ਹਰ ਵੇਲੇ ਲੀਨ ਰਹਿੰਦਾ ਹਾਂ। ਔਰ ਇਹ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਚੰਗੇ ਭਾਗ ਹੋਣ, ਜਿਨ੍ਹਾਂ ਦੇ ਉੱਤਮ ਭਾਗ

ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਹਜ਼ੂਰ ਨੇ ਇਤਨੀ ਮਿਹਰ ਕੀਤੀ ਹੈ ਗੁਰਸਿੱਖਾਂ ਤੇ, ਇਤਨਾ ਮਾਣ ਬਖਸ਼ਿਆ ਹੈ ਗੁਰਸਿੱਖਾਂ ਨੂੰ। ਇੱਕ ਵੇਰ ਦਾ ਜ਼ਿਕਰ ਹੈ ਕਿ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਸੱਤਾ ਤੇ ਬਲਵੰਡ ਉਹਨਾਂ ਦਾ ਜ਼ਿਕਰ ਆਉਂਦਾ ਹੈ। ਇੱਕ ਵੇਰ ਕਿਸੇ ਕਾਰਨ ਇਹ ਰੁੱਸ ਗਏ, ਗੁੱਸੇ ਹੋ ਕੇ ਘਰ ਬੈਠ ਗਏ, ਦੱਸਿਆ ਕੋਈ ਨਾ, ਨਾਰਾਜ਼ ਹੋ ਕੇ ਆਪਣੇ ਘਰ ਵਿੱਚ ਬੈਠੇ ਰਹੇ। ਅੰਮ੍ਰਿਤ ਵੇਲਾ ਹੋਇਆ, ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ। ਸੰਗਤਾਂ ਬੈਠੀਆਂ ਉਡੀਕ ਪਈਆਂ ਕਰਦੀਆਂ ਤੇ ਗੁਰੂ ਪੰਚਮ ਪਾਤਸ਼ਾਹ ਆਪ ਇੰਤਜ਼ਾਰ ਪਏ ਕਰਨ ਕਿ ਕਿਸ ਵੇਲੇ ਉਹ ਗੁਰੂ ਕੇ ਕੀਰਤਨੀਏ ਆਉਣ ਤੇ ਕੀਰਤਨ ਸੁਣਾ ਕੇ ਤ੍ਰਿਪਤ ਕਰਨ। ਪਰ ਜਦੋਂ ਵੇਖਿਆ ਸੱਤਾ ਬਲਵੰਡ ਨਾ ਆਏ, ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਬੁਲਾ ਕੇ ਲਿਆਓ। ਸਿੱਖ ਗਿਆ, ਜਾ ਕੇ ਬੇਨਤੀ ਕੀਤੀ ਪਰ ਇਹ ਆਉਣ ਵਾਸਤੇ ਤਿਆਰ ਨਾ ਹੋਏ, ਇਨਕਾਰ ਕਰ ਦਿੱਤਾ, ਅਸਾਂ ਕੀਰਤਨ ਵਾਸਤੇ ਨਹੀਂ ਜਾਣਾ। ਉਸ ਤੋਂ ਬਾਅਦ ਬਾਬੇ ਬੁੱਢੇ ਨੂੰ ਭੇਜਿਆ, ਉਹਨਾਂ ਨੇ ਵੀ ਜਾ ਕੇ ਤਰਲੇ ਕੀਤੇ, ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਨੇ, ਸੰਗਤਾਂ ਇੰਤਜ਼ਾਰ ਪਈ ਕਰਦੀਆਂ ਨੇ, ਕੀਰਤਨ ਵਾਸਤੇ ਚਲੋ। ਪਰ ਅੱਗੋਂ ਬੋਲ ਕਬੋਲ ਬੋਲੇ, ਆਖਣ ਲੱਗੇ ਅਸਾਂ ਨਹੀਂ ਜਾਣਾ। ਵਾਪਸ ਆ ਗਏ ਭਾਈ ਗੁਰਦਾਸ, ਗਏ ਹੋਰ ਪਤਵੰਤੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭੇਜਿਆ, ਪਰ ਇਤਨਾ ਇਹਨਾਂ ਨੂੰ ਅਹੰਕਾਰ ਆ ਗਿਆ ਕਿ ਇਹ ਉੱਠ ਕੇ ਤੁਰ ਨਾ ਸਕੇ। ਕਹਿਣ ਲੱਗੇ ਅਸਾਂ ਨਹੀਂ ਹੋ ਜਾਣਾ, ਅਸੀਂ ਅੱਜ ਤੋਂ ਬਾਅਦ ਗੁਰੂ ਅਰਜਨ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਾਂਗੇ। ਵਾਪਸ ਆ ਗਏ, ਆ ਕੇ ਸਾਰੀ ਬਿਰਥਾ ਦੱਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਨੇ ਆਪ ਉੱਠ ਕੇ ਤੁਰ ਪਏ। ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਉਹ ਤੇ ਅਹੰਕਾਰੇ ਗਏ ਨੇ, ਕੋਈ ਬੋਲ ਕਬੋਲ ਨਾ ਬੋਲ ਦੇਣ, ਇਸ ਵਾਸਤੇ ਤੁਸੀਂ ਨਾ ਜਾਓ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਨਾ ਭਾਈ, ਮੇਰੇ ਗੁਰੂ ਕਾ ਕੀਰਤਨ ਸੁਣਾਉਣ ਵਾਲੇ ਨੇ, ਮੈਂ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਉਂਦਾ। ਤੁਰ ਪਏ। ਔਰ ਜ਼ਿਕਰ ਇਹ ਵੀ ਆਉਂਦਾ ਹੈ ਕਿ ਆਪ ਨੰਗੇ ਪੈਰੀ ਗਏ ਉਹਨਾਂ ਸੱਤਾ ਤੇ ਬਲਵੰਡ ਦੇ ਘਰ, ਜਾ ਕੇ ਪੁਕਾਰ ਕੀਤੀ, ਜਾ ਕੇ ਬੇਨਤੀ ਕੀਤੀ, ਓਏ ਸੱਤਾ ਤੇ ਬਲਵੰਡ, ਚਲੋ ਗੁਰੂ ਕਾ ਕੀਰਤਨ ਸੁਣਾ। ਸੰਗਤਾਂ ਉਡੀਕਦੀਆਂ ਨੇ, ਕਿਉਂਕਿ ਕੀਰਤਨ ਗੁਰਸਿੱਖ ਦਾ ਆਧਾਰ ਹੈ। ਇਹ ਕੀਰਤਨ ਦੀ ਮਹਾਨਤਾ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਈ ਹੈ। ਜਦੋਂ ਹਜ਼ੂਰ ਨੇ ਇਹ ਬਚਨ ਕਹੇ, ਸੱਤਾ ਬਲਵੰਡ ਕਹਿੰਦੇ ਨੇ ਅਸਾਂ ਤੇਰੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਜਾਣਾ, ਕਿਸੇ ਹੋਰ ਨੂੰ ਸੱਦ ਲੈ। ਹਜ਼ੂਰ ਨੇ ਆਖਿਆ, ਜੋ ਤੁਸੀਂ ਕਹੋਗੇ ਤੁਹਾਨੂੰ ਮਿਲੇਗਾ, ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਇੱਕ ਵੇਰ ਚਲੋ। ਫਿਰ ਵੀ ਇਨਕਾਰ ਕੀਤਾ। ਹਜ਼ੂਰ ਕਹਿਣ ਲੱਗੇ, ਮੇਰੇ ਗੁਰੂ ਨਾਨਕ ਦਾ ਵਾਸਤਾ ਕੀਰਤਨ ਕਰਨ ਵਾਸਤੇ ਚਲੋ। ਜਦੋਂ ਇਹ ਗੱਲ ਸੁਣੀ ਤਾਂ ਅੱਗੋਂ ਅਹੰਕਾਰ ਵਿੱਚ ਮੱਤੇ ਹੋਇਆਂ ਨੇ ਆਖਿਆ, ਤੁਹਾਡਾ ਗੁਰੂ ਨਾਨਕ, ਉਸ ਨਾਲ ਜੇ ਸਾਡਾ ਭਾਈ ਮਰਦਾਨਾ ਨਾ ਹੁੰਦਾ ਤੇ ਉਹਨੂੰ ਕਿਸਨੇ ਪੁੱਛਣਾ ਸੀ, ਸਾਡੇ ਕਰਕੇ ਤੁਹਾਡੀ ਸ਼ੋਭਾ ਹੈ, ਜੇ ਅਸੀਂ ਤੁਹਾਡੇ ਨਹੀਂ ਜਾਵਾਂਗੇ ਤੇ ਤੁਹਾਨੂੰ ਕੌਣ ਪੁੱਛੇਗਾ। ਜਿਸ ਵੇਲੇ ਇਹ ਗੱਲ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ, ਹਜ਼ੂਰ ਕਹਿਣ ਲੱਗੇ, ਓਏ ਕੋੜਿਓ, ਤੁਹਾਨੂੰ ਕੋੜ ਨਿਕਲੇਗਾ, ਤੁਸੀਂ ਮੇਰੇ ਗੁਰੂ ਨਾਨਕ ਦੇ ਸ਼ਾਨ ਦੇ ਵਿੱਚ ਐਸੇ ਬੋਲ ਕਬੋਲ ਬੋਲੇ ਨੇ। ਔਰ ਉੱਥੋਂ ਵਾਪਸ ਆ ਗਏ, ਇਕਦਮ ਵਾਪਸ ਹੋ ਤੁਰੇ। ਜਦੋਂ ਆਏ ਦਰਬਾਰ ਵਿੱਚ, ਸੰਗਤਾਂ ਉਡੀਕਦੀਆਂ ਪਈਆਂ, ਸੋਚਦੀਆਂ ਪਈਆਂ ਸ਼ਾਇਦ ਗੁਰੂ ਪਾਤਸ਼ਾਹ ਜੀ ਦਾ ਬਚਨ ਤੇ ਮੰਨ ਲੈਣਗੇ, ਪਰ ਵੇਖਿਆ ਉਹਨਾਂ ਨੇ ਹਜ਼ੂਰ ਦਾ ਬਚਨ ਵੀ ਨਾ ਮੰਨਿਆ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤ ਚਿਤ ਮੂਰਤ ਸਤਿਗੁਰੂ, ਨਿਰਮਲਤਾ ਦੇ ਸਾਗਰ ਸਤਿਗੁਰੂ,
ਸਹਿਜ ਅਵਸਥਾ ਵਿੱਚ ਆ ਕੇ ਟਿਕ ਗਏ ਆਪਣੇ ਆਸਣ ਤੇ। ਅੱਖਾਂ ਮੀਟੀਆਂ ਹੋਈਆਂ ਨੇ, ਸੰਗਤਾਂ ਹੁਣ ਸੋਚਦੀਆਂ ਨੇ ਕਿ ਹਜ਼ੂਰ ਹੁਣ ਕੀ ਬਚਨ ਫਰਮਾਉਣ ਲੱਗੇ ਨੇ। ਉਹਨਾਂ ਦੇ ਮੁਖਾਰ ਬਿੰਦ ਵੱਲ ਤੱਕ ਰਹੀਆਂ ਨੇ ਸੰਗਤਾਂ। ਹਜ਼ੂਰ ਦੇ ਨੈਣ ਖੁੱਲੇ, ਆਖਣ ਲੱਗੇ ਗੁਰੂ ਕੀ ਸਾਧ ਸੰਗਤ, ਉਹ ਤੇ ਅਹੰਕਾਰੇ ਗਏ ਨੇ, ਉਹ ਤੇ ਫਿੱਟ ਗਏ ਨੇ। ਤੇ ਗੁਰੂ ਘਰੋਂ ਫਿਟਕਾਰੇ ਹੋਏ, ਉਹਨਾਂ ਨੂੰ ਕੋਈ ਮੂੰਹ ਨਾ ਲਗਾਵੇ। ਜਿਹੜਾ ਮੂੰਹ ਲਗਾਏਗਾ ਉਹਦਾ ਮੂੰਹ ਅਸੀਂ ਕਾਲਾ ਕਰਾਂਗੇ। ਔਰ ਸਾਧ ਸੰਗਤ ਆਓ, ਅੱਜ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਬਖਸ਼ਿਸ਼ ਝੋਲੀਆਂ ਪਸਾਰ ਕੇ ਸਾਰੇ ਹੀ ਅੱਜ ਪ੍ਰਾਪਤ ਕਰੋ। ਅੱਜ ਤੋਂ ਬਾਅਦ ਹਰ ਗੁਰੂ ਕਾ ਸਿੱਖ, ਹਰ ਗੁਰਸਿੱਖ ਮਾਈ ਭਾਈ ਗੁਰੂ ਕਾ ਕੀਰਤਨ ਕਰੇਗਾ। ਹਜ਼ੂਰ ਨੇ ਕਹਿੰਦੇ ਨੇ ਆਪ ਸਰਿੰਦਾ ਲਿਆ ਔਰ ਆਪਣੇ ਮਿੱਠ ਬੋਲੇ ਗਲੇ ਤੋਂ, ਮਿਠਾਸ ਭਰੇ ਗਲੇ ਤੋਂ ਇਲਾਹੀ ਨਾਦ ਗੁਰਬਾਣੀ ਕੀਰਤਨ ਉਚਾਰਨ ਕੀਤਾ ਤੇ ਸੰਗਤਾਂ ਨੂੰ ਆਖਿਆ ਆਓ ਸਾਧ ਸੰਗਤ ਜੀ ਰਲ ਕੇ ਕੀਰਤਨ ਕਰੀਏ। ਇਹ ਹੈ ਮੇਰੇ ਗੁਰੂ ਦੀ ਬਖਸ਼ਿਸ਼ ਜੋ ਅੱਜ ਹਰ ਗੁਰੂ ਕਾ ਸਿੱਖ ਮਾਈ ਭਾਈ ਬਿਰਧ ਬੱਚਾ ਗੁਰੂ ਕਾ ਕੀਰਤਨ ਕਰ ਸਕਦਾ ਹੈ, ਬਿਨਾਂ ਕਿਸੇ ਭੇਦਭਾਵ ਤੋਂ ਕੀਰਤਨ ਕਰਦਾ ਹੈ। ਸ਼ਾਇਦ ਜੇ ਕਿਧਰੇ ਗੁਰੂ ਪਾਤਸ਼ਾਹ ਇਹ ਬਖਸ਼ਿਸ਼ ਨਾ ਕਰਦੇ, ਸੱਤਾ ਤੇ ਬਲਵੰਡ ਨੂੰ ਕਿਧਰੇ ਅਹੰਕਾਰ ਨਾ ਆਉਂਦਾ, ਇਹ ਬਖਸ਼ਿਸ਼ ਆਪਾਂ ਸਾਰਿਆਂ ਨੂੰ ਕਿੱਥੋਂ ਪ੍ਰਾਪਤ ਹੋਣੀ ਸੀ। ਇਹੀ ਹਾਲ ਹੋਣਾ ਸੀ ਜਿਵੇਂ ਹਜ਼ੂਰ ਗੁਰੂ ਰਾਮਦਾਸ ਪਾਤਸ਼ਾਹ

ਇਹ ਵਡਿਆਈ ਦਿੱਤੀ ਕਿ ਹਰ ਗੁਰੂ ਕਾ ਸਿੱਖ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਕਰੇ, ਔਰ ਜੋ ਸ਼ਰਧਾ ਨਾਲ ਪਿਆਰ ਨਾਲ ਗੁਰੂ ਕਾ ਕੀਰਤਨ ਕਰਦਾ ਵਾਹਿਗੁਰੂ ਦੀ ਸਿਫਤ ਸਾਲਾਂ ਵਿੱਚ ਜੁੜਦਾ ਹੈ ਉਸਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਪਏ ਉਚਾਰਨ

ਉਹਦੇ ਸਾਹਮਣੇ ਵੱਡੇ ਵੱਡੇ ਭਾਂਬੜ ਉਹ ਵੀ ਸ਼ਾਂਤ ਹੋ ਗਏ। ਦੁਨੀਆਂ ਦੇ ਇਤਿਹਾਸ ਵਿੱਚ ਇੱਕੋ ਇੱਕ ਮਿਸਾਲ ਮਿਲਦੀ ਹੈ। ਇਸ ਤੋਂ ਪਹਿਲਾਂ ਜੇ ਹੁਕਮ ਹੋਇਆ ਇੱਕ ਰਹਿਬਰ ਨੂੰ, ਇੱਕ ਪੈਗੰਬਰ ਨੂੰ ਅੰਗਿਆਰਿਆਂ ਤੇ ਚੱਲਣ ਦਾ, ਸਾਹਮਣੇ ਅੰਗਾਰੇ ਵੇਖੇ ਘਬਰਾ ਉੱਠਿਆ, ਪੁਕਾਰ ਕੀਤੀ ਆਪਣੇ ਖੁਦਾ ਦੇ ਚਰਣਾਂ ਵਿੱਚ, ਹੇ ਪ੍ਰਮਾਤਮਾ ਇਹ ਅੰਗਾਰੇ, ਇਹਨਾਂ ਤੇ ਮੈਂ ਚੱਲਾਂਗਾ ਤੇ ਮੈਂ ਸੜ ਜਾਵਾਂਗਾ, ਇਹ ਫੁੱਲ ਬਣ ਜਾਣ,

ਇੱਥੇ ਹੀ ਬਸ ਨਹੀਂ, ਖੰਭਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ। ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਭੇ ਨੂੰ ਗਲਵਕੜੀ ਪਾ, ਮੈਂ ਵੇਖਦਾ ਤੇਰਾ ਪ੍ਰਮਾਤਮਾ, ਤੇਰਾ ਪਰਮੇਸ਼ਵਰ, ਤੇਰਾ ਰਾਮ ਤੈਨੂੰ ਕਿਵੇਂ ਬਚਾਉਣ ਵਾਸਤੇ ਆਉਂਦਾ। ਜਦੋਂ ਪ੍ਰਹਿਲਾਦ ਅੱਗੇ ਵਧਿਆ ਖੰਭੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਭੇ ਦੇ ਵਿੱਚੋਂ ਸੇਕ ਆਇਆ, ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ, ਜੇ ਮੈਂ ਇਸ ਖੰਭੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ ਸੁਣਨ ਵਿੱਚ ਆਉਂਦੀ ਹੈ ਕਿ ਜਾਂ ਨੀਂਝ ਲਾ ਕੇ ਵੇਖਿਆ ਪ੍ਰਹਿਲਾਦ ਨੇ ਉਸ ਖੰਭੇ ਦੇ ਉੱਤੇ ਤਾਂ ਕੀ ਵੇਖਦਾ ਹੈ ਕਿ ਇੱਕ ਕੀੜੀ ਤੁਰੀ ਆਉਂਦੀ ਹੈ। ਇਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਹੀ ਇਸ ਖੰਭੇ ਦੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗਲਵਕੜੀ ਪਾ ਲੈ, ਪਰ ਇੱਕ ਵਾਰੀ ਜ਼ਰੂਰ ਮੰਡੋ।

ਇਸ ਤੋਂ ਪਹਿਲਾਂ ਜ਼ਾਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾਕ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ। ਉੱਥੋਂ ਤੇ ਇੱਕੋ ਇੱਕ ਆਵਾਜ਼

ਜਿਵੇਂ ਹੈ ਉਹ ਪਰਵਾਨ ਹੈ। ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ

ਰਹਿੰਦੇ, ਲੇਕਿਨ ਸੱਚ ਦੀ ਆਵਾਜ਼ ਸਦੀਆਂ ਤੱਕ ਬਲਕਿ ਜੁਗਾਂ ਜੁਗਾਂਤਰਾਂ ਤੱਕ ਬੁਲੰਦ ਰਹਿੰਦੀ ਹੈ। ਔਰ ਉਸ ਸੱਚ ਦੀ ਰੋਸ਼ਨੀ ਦੇ ਵਿੱਚ ਅਨੇਕਾਂ ਹੀ ਰਾਹੀ ਉਹਨਾਂ ਨੂੰ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ, ਪਰਤੱਖ ਕਰਕੇ ਸੰਸਾਰ ਦੇ

ਵਾਹਿਗੁਰੂ ਨੇ ਮਨੁੱਖਾ ਜਨਮ ਬਖਸ਼ਿਆ, ਇਸ ਨੂੰ ਜਪ ਜਪ ਕੇ ਸਫਲ ਕਰਨਾ ਹੈ ਤੇ ਸਫਲ ਹੋ ਸਕਦਾ ਜਪਣ ਵਾਲਿਆਂ ਦੀ ਸੰਗਤ ਵਿੱਚ। ਇਹੀ ਦਾਤ ਅਕਾਲ ਪੁਰਖ ਵਾਹਿਗੁਰੂ ਪਾਸੋਂ ਗੁਰੂ ਰਾਮਦਾਸ ਪਾਤਸ਼ਾਹ ਮੰਗ ਰਹੇ ਹਨ। ਰਾਮ ਮੋਗੋਂ, ਇਹ ਮੇਰੇ ਪਰਮੇਸ਼ਰ, ਇਹ ਮੇਰੇ ਨਿਰੰਕਾਰ, ਹੇ ਅਕਾਲ ਪੁਰਖ ਵਾਹਿਗੁਰੂ ਰਾਮ, ਮੋਕੋਂ ਹਰ ਜਨ ਕਾਰੇ ਲਾਈਏ, ਮੈਨੂੰ ਜਪਣ ਵਾਲਿਆਂ ਦੀ ਸੇਵਾ ਬਖਸ਼, ਉਹਨਾਂ ਦੀ ਸੰਗਤ ਬਖਸ਼। ਪਾਣੀ ਪੱਖਾ ਪੀਸੋਂ ਸੰਤ ਆਗੇ, ਪੱਗ ਮਲ ਮਲ ਧੂੜ ਮੁਖ ਲਾਈਏ, ਮੈਂ ਜਪਣ ਵਾਲਿਆਂ ਦੀ ਸੇਵਾ ਵਿੱਚ ਲੱਗਾ ਰਹਾਂ ਔਰ ਉਹਨਾਂ ਦੇ ਚਰਨਾਂ ਦੀ ਧੂੜੀ ਮੁੜ ਮੁੜ ਮਸਤਕ ਤੇ ਲਾ ਕੇ ਆਪਣਾ ਜੀਵਨ ਸਫਲ ਕਰਦਾ ਰਹਾਂ। ਕਿਉਂਕਿ ਜੋ ਪਰਮਾਰਥ ਦੇ ਪੰਧਾਉ ਹਨ ਉਹ ਸਦਾ ਭਾਈ ਜਪਣ ਵਾਲਿਆਂ ਦੀ ਸੰਗਤ ਕਰਦੇ ਹਨ। ਉਹ ਪੁੱਛਦੇ ਹਨ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਐ ਹਰੀ ਦੇ ਸੰਤੋ, ਮੈਨੂੰ ਰਸਤਾ ਦੱਸੋ, ਮੈਂ ਤੁਹਾਡੇ ਮਗਰ ਮਗਰ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਾਂ। ਮੇਰਾ ਉਹ ਸੁੰਦਰ ਅਕਾਲ ਪੁਰਖ ਵਾਹਿਗੁਰੂ ਕਿਹੜੀਆਂ ਗੱਲਾਂ ਨਾਲ ਪ੍ਰਸੰਨ ਹੁੰਦਾ ਉਹ ਮੈਨੂੰ ਵੀ ਦੱਸੋ, ਤਾਂ ਕਿ ਮੈਂ ਵੀ ਆਪਣੇ ਪਰਿਪੂਰਨ ਪਰਮਾਤਮਾ ਨੂੰ ਪ੍ਰਸੰਨ ਕਰ ਸਕਾਂ। ਰਾਮ ਮੋਕੋਂ ਹਰ ਜਨ ਕਾਰੇ ਲਾਈਏ। ਤੇ ਜਿੱਥੇ ਭਾਈ ਫਿਰ ਜਪਣ ਵਾਲੇ ਨਾਮ ਦੇ ਪੰਧਾਉ ਆਉਂਦੇ ਹਨ ਤੇ ਵਿੱਚ ਐਸੇ ਮਨੁੱਖ ਵੀ, ਪਖੰਡੀ ਮਨੁੱਖ ਵੀ ਵਿੱਚੇ ਹੀ ਆ ਜਾਂਦੇ ਹਨ। ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੇ, ਮਨ ਵਿੱਚ ਪ੍ਰੇਮ ਨਹੀਂ, ਪਿਆਰ ਨਹੀਂ, ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ, ਕਿ ਲੋਕਾਂ ਵਿੱਚ ਮੇਰੀ ਪ੍ਰਤਿਸ਼ਠਾ ਹੋਵੇ, ਉਸਤਤ ਹੋਵੇ। ਕਈ ਮਹਾਂਪੁਰਖਾਂ ਕੋਲ ਇਸ ਵਾਸਤੇ ਆ ਕੇ ਬੈਠਦੇ ਹਨ ਭਾਈ ਲੋਕ ਮੇਰੀ ਉਸਤਤ ਕਰਨ, ਔਰ ਬੜੀਆਂ ਸਮਾਧੀਆਂ ਲਾ ਕੇ ਅੱਖਾਂ ਮੀਚ ਮੀਚ ਕੇ ਬੈਠਦੇ ਹਨ ਭਾਈ ਲੋਕ ਸਮਝਣ ਕਿ ਮੈਂ ਬਹੁਤ ਗੁਰਮੁਖ ਹਾਂ, ਬਹੁਤ ਧਾਰਮਿਕ ਹਾਂ। ਪਰ ਹਜ਼ੂਰ ਕਹਿੰਦੇ ਹਨ ਜਿਹੜੇ ਭਾਈ ਨਾਮ ਦੇ ਮੋਤੀ ਚੁਗਣ ਵਾਲੇ ਹੰਸ ਹਨ ਉਹ ਕਿੱਥੇ ਤੇ ਬਗਲਾ ਕਿੱਥੇ, ਜਿਹੜਾ ਵਿਕਾਰਾਂ ਰੂਪੀ ਮੱਛੀਆਂ ਨੂੰ ਚਰਦਾ, ਦੁਨੀਆਂ ਦੇ ਪਦਾਰਥਾਂ ਵਿੱਚ ਜਿਹੜਾ ਫਸਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਐਸੇ ਵੀ ਮਨੁੱਖ ਆ ਜਾਂਦੇ ਹਨ, ਪਰ ਜੇ ਮਹਾਂਪੁਰਖ ਉਹਦੇ ਉੱਤੇ ਵੀ ਨਜ਼ਰ ਕਰ ਦੇਣ ਤਾਂ ਜੋ ਤਿਸ ਭਾਵੇ ਨਾਨਕਾ ਤਾਂ ਕਾਗੋਂ ਹੰਸ ਕਰ, ਹੰਸ ਵੀ ਕਰ ਸਕਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੇ, ਜੋ ਬਗਲ ਸਮਾਧ ਲਗਾਈਏ, ਪਰ ਬਗਲਾ ਕਾਗ ਨੀਚ ਕੀ ਸੰਗਤ ਜਾਏ, ਕਰੰਗ ਵਿਖੂ ਮੁਖ ਲਾਈਏ। ਜਿਹੜਾ ਬਗਲਾ ਹੈ ਉਹ ਮੋਤੀਆਂ ਦੀ ਚੋਗ ਨਹੀਂ ਚੁਗਦਾ, ਉਹ ਤਾਂ ਕਾਗਾਂ ਦੀ ਨੀਚ ਸੰਗਤ ਕਰਕੇ ਵਿਕਾਰਾਂ ਰੂਪੀ ਮੱਛੀਆਂ, ਵਿਕਾਰਾਂ ਰੂਪੀ ਗੰਦਗੀ ਵਿੱਚ ਹੀ ਫਸਿਆ ਰਹਿੰਦਾ ਸਾਰੀ ਜ਼ਿੰਦਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਜੋ ਬਗਲ ਸਮਾਧ ਲਗਾਈਐ, ਬਗਲਾ ਕਾਗ ਨੀਚ ਕੀ ਸੰਗਤ ਜਾਏ, ਕੁਰੰਗ ਬਿਖੂ ਮੁਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮੇਲ ਸੰਗਤ ਹੰਸ ਕਰਾਈਐ। ਤੇ ਜੇ ਭਾਈ ਗੁਰੂ ਕੀ ਸੰਗਤ, ਜਪਣ ਵਾਲਿਆਂ ਦੀ ਸੰਗਤ ਮਿਲ ਜਾਵੇ ਤਾਂ ਉਹ ਕਾਗ, ਉਹ ਬਗਲਾ ਵੀ ਹੰਸ ਬਣ ਜਾਂਦਾ। ਇਸੇ ਲਈ ਗੁਰੂ ਕੀ ਸੰਗਤ ਨੂੰ, ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਪਰਮ ਹੰਸ ਦਾ ਖਿਤਾਬ ਦਿੱਤਾ। ਆਖਿਆ ਜੀ ਪਰਮ ਹੰਸ ਤਾਂ ਕਦੇ ਸੁਣਿਆ ਹੀ ਨਹੀਂ, ਇਹ ਵੀ ਕੋਈ ਪੰਛੀ ਹੈ? ਹੰਸ ਤਾਂ ਸੁਣੇ ਹਨ ਜਿਹੜੇ ਮੋਤੀਆਂ ਦੀ ਚੋਗ ਚੁਗਦੇ ਹਨ, ਪਰ ਪਰਮ ਹੰਸ, ਤੁਸੀਂ ਗੁਰੂ ਕੇ ਸਿੱਖਾਂ ਨੂੰ ਪਰਮ ਹੰਸ ਕਿਉਂ ਕਹਿ ਰਹੇ ਹੋ? ਤਾਂ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਹੰਸ ਹਨ ਨਾ, ਉਹਨਾਂ ਦੇ ਮਾਨ ਸਰੋਵਰ ਤੇ ਜੇ ਕੋਈ ਕਾਗ ਆ ਜਾਵੇ, ਬਗਲਾ ਆ ਜਾਵੇ, ਉਹ ਉਹਨੂੰ ਚੁੰਝਾਂ ਮਾਰ ਮਾਰ ਕੇ ਮਾਰ ਦਿੰਦੇ ਹਨ ਜਾਂ ਜ਼ਖਮੀ ਕਰਕੇ ਭਜਾ ਦਿੰਦੇ ਹਨ। ਪਰ ਗੁਰੂ ਕੇ ਸਿੱਖ ਇਸ ਲਈ ਪਰਮ ਹੰਸ ਹਨ ਕਿ ਇੱਥੇ ਵੱਡੇ ਤੋਂ ਵੱਡਾ ਵੀ ਕੋਈ ਗੁਨਾਹਗਾਰ ਆ ਜਾਵੇ, ਪਾਪੀ ਆ ਜਾਵੇ, ਇੱਥੇ ਫਿਰ ਨਫ਼ਰਤ ਨਹੀਂ, ਇੱਥੇ ਦੁਆਇਤ ਨਹੀਂ,
ਇਹ ਗੁਰੂ ਨਾਨਕ ਦਾ ਦਰ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਕੋਈ ਵੱਡੇ ਤੋਂ ਵੱਡਾ ਪਾਪੀ ਵੀ ਆ ਜਾਵੇ, ਇਹ ਫਿਰ ਉਸ ਨੂੰ ਗੱਲ ਨਾਲ ਲਾ ਲੈਂਦੇ ਹਨ। ਇਸ ਲਈ ਜਪਣ ਵਾਲੇ ਪਰਮ ਹੰਸ ਹਨ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਨ, ਮੈਨੂੰ ਇਹਨਾਂ ਪਰਮ ਹੰਸਾਂ ਦੀ

0: ਕਿ ਮਹਾਂਪੁਰਖਾਂ ਦਾ ਕੰਮ ਹੈ ਭਲਾ ਕਰਨਾ। ਕੋਈ ਉਹਦੇ ਲਈ ਬੁਰਾ ਵੀ ਸੋਚਦਾ, ਮਹਾਂਪੁਰਖ ਉਹਨਾਂ ਦਾ ਵੀ ਭਲਾ ਕਰ ਜਾਂਦੇ ਹਨ। ਸਤਪੁਰਸ਼ ਮਹਾਂਪੁਰਖ ਸੰਤ ਮੰਡਲੀ ਨੂੰ ਲੈ ਜਾ ਕੇ ਥਾਂ ਥਾਂ ਤੇ ਜਾ ਕੇ ਸੱਚ ਦਾ ਪ੍ਰਚਾਰ ਕਰ ਰਹੇ ਹਨ, ਕਿਉਂਕਿ ਮਹਾਂਪੁਰਖ ਵੀ ਤੀਰਥ ਆਉਂਦੇ ਹਨ। ਆ ਜਿਹੜੇ ਤੀਰਥ ਹਨ ਨਾ, ਜਿੱਥੇ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ, ਸਾਨੂੰ ਉੱਥੇ ਜਾਣਾ ਪੈਂਦਾ। ਮਹਾਂਪੁਰਖ ਤੁਰਦੇ ਫਿਰਦੇ ਤੀਰਥ ਆਉਂਦੇ ਹਨ, ਇਹ ਤੀਰਥ ਆਪੇ ਤਾਰਨ ਲਈ ਚੱਲ ਕੇ ਆ ਜਾਂਦੇ ਹਨ। ਇਸੇ ਤਰ੍ਹਾਂ ਮਹਾਂਪੁਰਖ ਤਾਰਦੇ ਹੋਏ ਇੱਕ ਚੋਰਾਂ ਦੇ ਪਿੰਡ ਦੇ ਨੇੜੇ ਆ ਕੇ ਆਪਨੇ ਡੇਰਾ ਲਾਇਆ। ਸਤਸੰਗਤ ਹੋ ਰਿਹਾ ਹੈ, ਅੰਮ੍ਰਿਤ ਵਰਖ ਰਿਹਾ ਬਾਣੀ ਦਾ, ਆਲੇ ਦੁਆਲੇ ਦੇ ਪਿੰਡਾਂ ਵਾਲੇ ਕੋਈ ਪ੍ਰਸ਼ਾਦੇ ਲਿਆ ਰਿਹਾ, ਕੋਈ ਕੜਾਹ ਪ੍ਰਸ਼ਾਦ ਲਿਆ ਰਿਹਾ, ਕੋਈ ਮਿਠਿਆਈ ਲਿਆ ਰਿਹਾ, ਕੋਈ ਹੱਥੀ ਆ ਕੇ ਝਾੜੂ ਦੀ ਸੇਵਾ ਕਰ ਰਿਹਾ, ਕੋਈ ਸੰਗਤਾਂ ਦੇ ਜੂਠੇ ਬਰਤਨ ਮਾਂਜ ਰਹੇ ਹਨ। ਪਰ ਇਹ ਚੋਰਾਂ ਦੇ ਪਿੰਡ ਵਿੱਚੋਂ ਕੋਈ ਸਤਸੰਗਤ ਵਿੱਚ ਨਹੀਂ ਗਿਆ। ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ, ਭਾਈ ਜੋ ਵੀ ਕੋਈ ਉੱਥੇ ਸਤਸੰਗਤ ਵਿੱਚ ਜਾਵੇਗਾ ਉਸਨੂੰ ਦੰਡ ਦਿੱਤਾ ਜਾਵੇਗਾ, ਕਿਉਂਕਿ ਸੰਤਾਂ ਨੇ ਚੋਰੀ, ਯਾਰੀ, ਜੂਆ, ਸ਼ਰਾਬ, ਮਾੜਿਆਂ ਕੰਮਾਂ ਤੋਂ ਵਰਜਣਾ ਹੈ, ਤੇ ਸਾਡਾ ਜੀਵਨ ਬਣ ਚੁੱਕੇ ਹਨ ਮਾੜੇ ਕਰਮ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਹਾਂਪੁਰਖਾਂ ਨੇ ਬੜੇ ਰੰਗ ਲਾਏ ਇਸ ਧਰਤੀ ਨੂੰ, ਨਾਮ ਦੇ ਵਿਹਾਜਨ ਲਈ ਦੂਰੋਂ ਦੂਰੋਂ ਰੂਹਾਂ ਆਈਆਂ, ਚੋਲੀਆਂ ਭਰ ਕੇ ਗਈਆਂ। ਹੁਣ ਮਹਾਂਪੁਰਖ ਜਾਣ ਲੱਗੇ ਜਦੋਂ, ਤਾਂ ਇਹਨਾਂ ਚੋਰਾਂ ਨੇ ਮਨ ਵਿੱਚ ਸੋਚਿਆ, ਬਈ ਲੋਕਾਂ ਵਿੱਚ ਸਾਡਾ ਬੜਾ ਅਪਜਸ ਹੋਵੇਗਾ, ਲੋਕ ਨਿੰਦਿਆ ਕਰਨਗੇ, ਬਈ ਬਿਲਕੁਲ ਹੀ ਨਾਸਤਕ ਹਨ, ਕੋਈ ਵੀ ਨਹੀਂ ਸਤਸੰਗਤ ਵਿੱਚ ਆਇਆ। ਤੇ ਚੋਰਾਂ ਦਾ ਜੋ ਵੱਡਾ ਸਰਦਾਰ ਸੀ ਨਾ, ਉਹਨੇ ਆਖਿਆ ਮੈਂ ਸੇਵਾ ਕਰਦਾ ਹਾਂ, ਜਿੱਥੇ ਮਹਾਂਪੁਰਖਾਂ ਨੇ ਜਾਣਾ ਉਹਨਾਂ ਦਾ ਸਮਾਨ ਸਿਰ ਤੇ ਚੁੱਕ ਕੇ ਛੱਡ ਕੇ ਆਉਣਾ। ਸਾਰੇ ਪਿੰਡ ਵਿੱਚੋਂ ਚੋਰਾਂ ਦਾ ਸਰਦਾਰ ਮਹਾਂਪੁਰਖਾਂ ਦੀ ਸੰਗਤ ਵਿੱਚ ਆਇਆ, ਜਾ ਰਹੇ ਸਨ ਤੇ ਪੰਡ ਸਿਰ ਤੇ ਚੁੱਕ ਲਈ ਤੇ ਤੁਰ ਪਿਆ, ਹੁਣ ਚੁੱਪ ਕਰਕੇ ਜਾ ਰਿਹਾ। ਮਹਾਂਪੁਰਖਾਂ ਨੇ ਮਨ ਵਿੱਚ ਸੋਚਿਆ, ਬਈ ਇਹਦਾ ਭਲਾ ਕਰ ਦਈਏ ਇਹਨਾਂ ਦਾ, ਇਹਨਾਂ ਨੇ ਸੰਗਤ ਵਿੱਚ ਤਾਂ ਫੇਰਾ ਨਹੀਂ ਪਾਇਆ, ਹੋਰ ਕੋਈ ਸੇਵਾ ਨਹੀਂ ਕੀਤੀ, ਇਹਨਾਂ ਦਾ ਭਲਾ ਹੋ ਜਾਵੇ। ਪੁੱਛਣ ਲੱਗੇ, ਭਾਈ ਤੂੰ ਕੌਣ ਹੈ? ਆਖਿਆ ਜੀ ਅਸੀਂ ਚੋਰ ਹਾਂ। ਤੇ ਯਾਰ ਵੀ ਹੈ? ਆਖਿਆ ਜੀ ਬੁਰਿਆਈਆਂ ਵੀ ਕਰਦੇ ਹਾਂ, ਸ਼ਰਾਬ ਵੀ ਪੀ ਲੈਣਾ, ਮਾਸ ਵੀ ਖਾ ਲੈਣਾ, ਕੋਈ ਕੁਕਰਮ ਨਹੀਂ ਛੱਡਿਆ ਜੀ। ਆਖਿਆ ਫਿਰ ਜੋ ਮਰਜ਼ੀ ਹੈ ਤੂੰ ਕਰ, ਪਰ ਸਾਡਾ ਬਚਨ ਮੰਨ, ਜੇ ਤੂੰ ਸਾਡਾ ਸਮਾਨ ਚੁੱਕਣਾ ਤਾਂ ਤੈਨੂੰ ਬਚਨ ਮੰਨਣਾ ਪਵੇਗਾ। ਇੱਕ ਤਾਂ ਪਰ ਇਸਤਰੀ ਗਮਨ ਨਹੀਂ ਕਰਨੀ, ਦੂਸਰਾ ਸ਼ਰਾਬ ਅਸੀਂ ਯਕਦਮ ਨਹੀਂ ਛੁਡਾਉਂਦੇ ਤੇਰੇ ਕੋਲੋਂ। ਜਿਹੜੇ ਭਲੇ ਦਿਨ ਆਉਂਦੇ ਹਨ, ਸੰਗਰਾਂਦ, ਪੂਰਨਮਾਸ਼ੀ, ਇਕਾਦਸ਼ੀ, ਅਮੱਸਿਆ, ਇਹਨਾਂ ਦਿਨਾਂ ਤੇ ਨਾ ਪੀਆ ਕਰ। ਇੱਕ ਗਰੀਬ ਮਾਰ ਨਹੀਂ ਕਰਨੀ, ਤੇ ਜਿਹਦਾ ਨਮਕ ਖਾਣਾ ਉਹਦਾ ਬੁਰਾ ਨਹੀਂ ਲੋਚਣਾ। ਮਹਾਰਾਜ ਇਹ ਬਚਨ ਤੁਹਾਡੇ ਸੱਤ ਹਨ, ਮੈਂ ਮੰਨਾਂਗਾ। ਇਸ ਚੋਰ ਨੇ ਆ ਕੇ ਸਾਰੇ ਪਿੰਡ ਵਿੱਚ ਦੱਸਿਆ ਕਿ ਇਹ ਮਹਾਂਪੁਰਖਾਂ ਨੇ ਬਚਨ ਕੀਤੇ ਹਨ, ਹੁਣ ਚੋਰੀ ਕਰਨ ਗਿਆ ਰਾਜੇ ਦੇ ਮਹਿਲ, ਹੀਰੇ ਮੋਤੀ ਜਵਾਹਰਾਤ ਇਕੱਠੇ ਕਰ ਲਏ, ਪਰ ਭੁੱਖ ਲੱਗ ਗਈ। ਆਖਿਆ ਰਾਜਿਆਂ ਮਹਾਰਾਜਿਆਂ ਦੇ ਘਰ ਬੜੇ ਸੁੰਦਰ ਪਦਾਰਥ ਹੁੰਦੇ ਹਨ, ਉੱਥੋਂ ਜਿਉਂ ਕੁਝ ਚੁੱਕ ਕੇ ਮੁੱਖ ਵਿੱਚ ਪਾਇਆ ਤਾਂ ਉਸ ਵਿੱਚ ਨਮਕ ਸੀ। ਛੱਡ ਕੇ ਤੁਰਨ ਲੱਗਾ ਸੀ ਕਿ ਰਾਜੇ ਦੀ ਘਰ ਵਾਲੀ, ਰਾਜੇ ਦੀ ਵਡੇਰੀ ਅਵਸਥਾ ਹੈ, ਘਰ ਔਲਾਦ ਨਾ ਹੋਣ ਕਰਕੇ ਰਾਜੇ ਨੇ ਨਵਾਂ ਵਿਆਹ ਕੀਤਾ ਸੀ, ਉਸਨੇ ਵੇਖ ਲਿਆ। ਉਹ ਚੋਰ ਨੂੰ ਕਹਿਣ ਲੱਗੀ, ਬਈ ਮੈਂ ਤੈਨੂੰ ਕਰੋੜਾਂ ਦੇ ਹੀਰੇ ਦੇ ਸਕਦੀ ਹਾਂ, ਮੈਨੂੰ ਇੱਥੋਂ ਕੱਢ, ਮੈਂ ਤੇਰੀ ਘਰਵਾਲੀ ਰਵਾਂਗੀ, ਤੇਰੀ ਦਾਸੀ ਬਣ ਕੇ ਜੀਵਨ ਬਿਤਾਵਾਂਗੀ। ਚੋਰ ਨੂੰ ਮਹਾਂਪੁਰਖਾਂ ਦੇ ਬਚਨ ਚੇਤੇ ਆਏ ਕਿ ਪਰ ਇਸਤਰੀ ਗਮਨ ਨਹੀਂ ਕਰਨੀ, ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਅੱਜ ਰਾਜੇ ਨੂੰ ਪਤਾ ਲੱਗਿਆ ਕਿ ਚੋਰ ਮਾਲ ਸਾਰਾ ਹੀ ਛੱਡ ਗਿਆ। ਰਾਜਾ ਸਭ ਕੁਝ ਕੰਨੀ ਸੁਣ ਰਿਹਾ ਸੀ ਜੋ ਰਾਤ ਬੀਤੀ ਸੀ। ਹੁਣ ਰਾਜੇ ਨੇ ਚੋਰ ਨੂੰ ਬੁਲਾਇਆ ਆਪਣੇ ਪਾਸ, ਬਈ ਮੈਂ ਇਨਾਮ ਦੇਣਾ ਚਾਹੁੰਦਾ, ਜਿਹੜਾ ਵੀ ਰਾਤ ਆਇਆ ਮੇਰੇ ਮਹਿਲਾਂ ਵਿੱਚ ਉਹਨੂੰ ਇਨਾਮ ਦੇਣਾ ਚਾਹੁੰਦਾ ਹਾਂ। ਚੋਰ ਜੇਲੇ ਆਇਆ ਤਾਂ ਰਾਜਾ ਕਹਿੰਦਾ, ਭਾਈ ਮੇਰੀ ਇਸਤਰੀ ਤੈਨੂੰ ਕਹਿ ਰਹੀ ਸੀ ਕਿ ਮੈਂ ਤੇਰੀ ਪਤਨੀ ਬਣਨਾ ਚਾਹੁੰਦੀ ਹਾਂ, ਕਿਉਂ ਲੈ ਕਿਉਂ ਨਹੀਂ ਗਿਆ? ਕਹਿਣ ਲੱਗੇ ਮਹਾਂਪੁਰਖਾਂ ਦਾ ਬਚਨ ਹੈ ਤੇ ਫਿਰ ਰਾਜੇ ਦੀ ਇਸਤਰੀ ਤਾਂ ਉਹ ਮਾਂ ਦੇ ਬਰਾਬਰ ਹੁੰਦੀ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਆਖਿਆ ਫਿਰ ਮਾਲ ਬਣਿਆ ਬਣਾਇਆ ਰਹਿ ਗਿਆ। ਅਖੇ ਮੈਨੂੰ ਗੁਰੂ ਦਾ ਹੁਕਮ ਹੈ, ਜਿਹਦਾ ਨਮਕ ਖਾਣਾ ਉਹਦਾ ਬੁਰਾ ਨਹੀਂ ਲੋਚਣਾ। ਜਦੋਂ ਸੱਚੇ ਸੁੱਚੇ ਬਚਨ ਸੁਣੇ ਰਾਜੇ ਨੇ, ਮਨ ਵਿੱਚ ਸੋਚਿਆ ਮੇਰੀ ਔਲਾਦ ਹੈ ਨਹੀਂ, ਇਸੇ ਨੂੰ ਹੀ ਪੁੱਤਰ ਬਣਾ ਦੇਵਾਂ, ਰਾਜ ਗੱਦੀ ਦੇ ਦਿੱਤੀ। ਤੇ ਫਿਰ ਇਸ ਡਾਕੂ ਸਰਦਾਰ ਨੇ, ਰਾਜੇ ਨੇ ਸਾਰੇ ਪਿੰਡ ਨੂੰ ਬੁਲਾ ਕੇ ਨੌਕਰੀਆਂ ਦੇ ਦਿੱਤੀਆਂ। ਮਹਾਂਪੁਰਖਾਂ ਦੇ ਝੁੰਡ ਆਉਣ ਲੱਗੇ, ਸਤ ਸੰਗਤ ਹੋਣ ਲੱਗੀ ਤੇ ਸਾਰੀ ਨਗਰੀ ਤਾਰ ਦਿੱਤੀ। ਇਹ ਹੈ ਮਹਾਂਪੁਰਖ ਦੀ ਸੰਗਤ ਦਾ ਫਲ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ ਕਿ ਰਾਮ ਮੁਖੋਂ ਹਰ ਜਨ

ਪੀਰੇ ਓਲਾ ਨਾਮ ਕਾ ਇਹ ਪਾਵਨ ਸ਼ਬਦ ਰਾਗ ਗੌੜੀ ਕਿੱਥੇ ਬੜੇ ਬੜੇ ਸੁੰਦਰ ਸਾਰੇ ਕੀਰਤਨ ਕਰਨ ਵਾਲੇ ਸਾਰੇ ਸੰਗੀਤ ਨੂੰ ਜਾਣਨ ਵਾਲੇ ਇੱਥੇ ਪੁੱਜੇ ਨੇ। ਸਭ ਦਾ ਦਾਸ ਆਪਣੇ ਵੱਲੋਂ ਜੀ ਆਇਆ ਆਖਦੇ ਹਨ, ਕਿਉਂਕਿ ਸਰੋਤੇ ਜਿਹੜੇ ਨੇ ਉਹ ਪਰਮੇਸ਼ਵਰ ਦਾ ਰੱਬ ਦਾ ਰੂਪ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਸੰਗੀਤ ਹੈ, ਜਿਹੜੇ ਪ੍ਰੇਮ ਦੇ ਨਾਲ ਤਨ ਮਨ ਅਰਪਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਸਰਵਣ ਕਰਦੇ ਹਨ, ਉਹਨਾਂ ਦੇ ਉੱਤਮ ਭਾਗ ਹਨ, ਚੰਗੇ ਭਾਗ ਹਨ ਜਿਹੜੇ ਪਿਆਰ ਤੇ ਸ਼ਰਧਾ ਦੇ ਨਾਲ ਕੀਰਤਨ ਸਰਵਣ ਕਰਦੇ ਹਨ, ਜਿਹੜੇ ਸੰਗੀਤ ਨੂੰ ਪਿਆਰ ਕਰਦੇ ਹਨ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਮਤ ਅਨੁਸਾਰ ਪਾਏ ਪੂਰਨਿਆਂ ਤੇ ਚੱਲਦੇ ਨੇ। ਪੂਰਨੇ ਕਿਹੜੇ ਹਨ? ਇਹੀ ਪੂਰਨੇ ਗੁਰਮਤ ਦੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਸੁੰਦਰ ਰਾਗ ਤੇ ਗੁਰਮਤ ਕੀਰਤਨ ਆਪਣੇ ਦਰਬਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕੇ ਦਸਾਂ ਗੁਰੂਆਂ ਤੱਕ ਦਸਾਂ ਜਾਮਿਆਂ ਵਿੱਚ ਧੰਨ ਗੁਰੂ ਸਾਹਿਬਾਨ ਨੇ ਆਪ ਕੀਰਤਨ ਕੀਤਾ ਹੈ ਤੇ ਗੁਰੂ ਸਾਹਿਬਾਨ ਨੇ ਕੀਰਤਨ ਨੂੰ ਬਹੁਤ ਪਿਆਰ ਕੀਤਾ ਹੈ, ਬੜਾ ਸਨੇਹ ਕੀਤਾ ਤੇ ਆਪਣੇ ਦਰਬਾਰ ਵਿੱਚ ਬੜੇ ਬੜੇ ਸੁੰਦਰ ਕੀਰਤਨੀਏ ਉਹਨਾਂ ਨੇ ਰੱਖੇ ਤੇ ਕੀਰਤਨੀਆਂ ਦੀ ਸੇਵਾ ਸੀ। ਗੁਰੂ ਸਾਹਿਬ ਨੂੰ ਕੀਰਤਨ ਸਰਵਣ ਕਰਾਉਂਦੇ ਸਨ ਤੇ ਗੁਰੂ ਸਾਹਿਬ ਆਪ ਕੀਰਤਨ ਕਰਦੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖਤ ਵਿੱਚ ਹੈ ਕਿ ਬਹੁਤ ਸਾਰੇ ਰਾਗ 235 ਰਾਗ ਦੇ ਕਰੀਬ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਾਗ ਗਾਇਨ ਕੀਤੇ ਹਨ। ਇਹ ਰਾਗ ਗੌੜੀ ਪੁਰਾਤਨ ਰਾਗ ਹੈ, ਬਹੁਤ ਪੁਰਾਣਾ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਦਾ ਵਰਸਾਇਆ ਹੋਇਆ ਰਾਗ। ਆਓ ਬੜੇ ਪਿਆਰ ਨਾਲ ਸਰਵਣ ਕਰ। ਤਾਲ ਜਿਹੜੇ ਤਬਲਾ ਵਾਦਕ ਆਏ ਨੇ ਉਹਨਾਂ ਦੀ ਇਹ ਮੰਗ ਸੀ, ਬਹੁਤ ਦੂਰ ਦੂਰ ਤੋਂ, ਜਿਸ ਤਰ੍ਹਾਂ ਲੰਡਨ ਤੋਂ ਆਏ ਨੇ, ਨੋਟੀਗਮ ਤੋਂ, ਲੈਸਟਰ ਤੋਂ ਸਾਡੇ ਪਰਮ ਪਿਆਰੇ ਆਏ ਨੇ, ਬਹੁਤ ਦੂਰੋਂ ਦੂਰੋਂ ਸੰਗਤ ਸਾਰੇ ਬਰਮਿੰਗਮ ਦੀ ਇੱਥੇ, ਸਾਡੇ ਵੀਰ ਜਸਵਿੰਦਰ ਸਿੰਘ ਸੱਗੂ, ਸ਼ੀਰਾ ਸਾਹਿਬ ਜੀ, ਪ੍ਰਧਾਨ ਸਾਹਿਬ ਜੀ, ਹੋਰ ਸਾਰੇ ਪ੍ਰਬੰਧਕ ਜਿਨ੍ਹਾਂ ਨੇ ਬੜਾ ਸੁੰਦਰ ਉਪਰਾਲਾ ਕਰਕੇ ਇਹੋ ਜਿਹੇ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ, ਅਤੇ ਗੁਰਮੁਖ ਪਿਆਰੇ ਜਿਹੜੇ ਆਏ ਹਨ ਸੰਗਤ ਵਿੱਚ, ਜਿਹੜੀਆਂ ਬੀਬੀਆਂ, ਮਾਤਾਵਾਂ, ਭੈਣਾਂ, ਬਜ਼ੁਰਗ, ਨੌਜਵਾਨ, ਬੱਚੇ, ਸਭ ਦਾ ਧੰਨਵਾਦ ਹੈ। ਸਾਰੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਹਾਜ਼ਰੀ ਭਰਨ ਆਏ ਹਨ। ਤੋ ਆਓ ਇਹ ਰਾਗ ਗੌੜੀ ਅਤੇ ਤਾਲ ਮਲ ਤਾਲ, 21 ਮਾਤਰਾ ਦਾ ਤਾਲ ਹੈ ਇਹ, ਆਓ ਬੜੇ ਪਿਆਰ ਨਾਲ ਇੱਕ ਅਸਥਾਈ ਅੰਤਰਾ ਹੋਰ ਕਹਿ ਕੇ, ਫਿਰ ਬੰਦਿਸ਼ 3 ਤਾਲ ਦੀ, ਉਸ ਤੋਂ ਬਾਅਦ ਅਗਲਾ ਰਾਗ ਜੋ ਹੁਕਮ ਹੋਏਗਾ ਸਤਿਗੁਰਾਂ ਦਾ, ਉਹ ਆਪ ਜੀ ਨੂੰ ਸਰਵਣ ਕਰਾਉਂਦੇ ਹਾਂ।

ਇਹ ਗੌੜੀ ਰਾਗ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੀ ਇਹ ਸਾਨੂੰ ਦੇਣ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸਾਰੇ ਇੱਥੇ ਆਏ ਹੋ ਰਾਗ ਸੁਣਨ, ਗੁਰਬਾਣੀ ਦਾ ਕੀਰਤਨ ਸੁਣਨ। ਅਤੇ ਜੇ ਇਕੱਲਾ ਰਾਗ ਕਿਤੇ ਸੁਣਿਆ ਜਾਵੇ ਤਾਂ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਪਾਵਨ ਪਵਿੱਤਰ ਹੈ, ਗੁਰਬਾਣੀ ਰਾਗ ਤਾਂ ਪਵਿੱਤਰ ਹਨ ਜੇ ਇਸ ਬਾਣੀ ਨੂੰ ਰਾਗਾਂ ਵਿੱਚ ਗਾਇਆ ਜਾਵੇ। ਰਾਗ ਅਤੇ ਬਾਣੀ ਜਦੋਂ ਦੋਨੇ ਮਿਲ ਜਾਂਦੇ ਹਨ ਤਾਂ ਫਿਰ ਇਹ ਭਗਤੀ ਹੈ, ਆਪ ਜੀ ਦੀ ਭਗਤੀ ਹੈ ਅਤੇ ਆਪ ਜੀ ਦੀ ਹਾਜ਼ਰੀ ਹੈ, ਆਪ ਸੁਣਨ ਆਏ ਹੋ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਵਿੱਚ ਆਪ ਸਰਬੱਤ ਸੰਗਤ ਦੀ ਹਾਜ਼ਰੀ ਲੱਗ ਗਈ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰਾਗ ਆਪ ਜੀ ਨੂੰ ਸੁਣਨ ਵਾਸਤੇ ਪ੍ਰਾਪਤ ਹੋਏ ਨੇ। ਦਾਸਾਂ ਨੇ ਗਾਇਨ ਕਰਕੇ ਆਪਣੀ ਹਾਜ਼ਰੀ ਲਵਾ ਰਹੇ ਹਨ। ਇੱਕ ਰਾਗ ਹੋਰ ਕਦਾਰਾ ਸਤਿਗੁਰਾਂ ਦਾ ਗਾਇਨ ਕਰਕੇ, ਉਸ ਤੋਂ ਉਪਰੰਤ ਰਾਗਾਂ ਦਾ ਗੁਲਦਸਤਾ, ਇੱਕ ਤਰਾਨਾ ਆਪ ਜੀ ਵੱਲੋਂ ਹੁਕਮ ਆਇਆ ਹੈ ਉਹ ਗਾਇਨ ਕਰਕੇ ਫਿਰ ਸਮਾਪਤੀ ਕਰਨੀ ਹੈ। ਔਰ ਬੜੇ ਪਿਆਰ ਦੇ ਨਾਲ ਕਦਾਰਾ ਰਾਗ 5-7 ਮਿੰਟ ਦੀ ਬੰਦਿਸ਼ ਹੈ, ਸਤਿਗੁਰਾਂ ਦਾ ਸ਼ਬਦ ਹੈ। ਕਦਾਰਾ ਮਹੱਲਾ ਪੰਜਵਾਂ ਘਰ ਚੌਥਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਾਗ ਕਦਾਰਾ ਸ਼ਰਨ, ਆਓ ਬੜੇ ਪਿਆਰ ਨਾਲ ਸ਼ਰਨ ਕਰੋ।

ਇਹ ਰਾਗ ਕੇਦਾਰਾ ਰਾਗ ਸਤਿਗੁਰਾਂ ਦਾ ਪਾਵਨ ਸ਼ਬਦ ਰਾਗ ਕੇਦਾਰਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਇਹ ਸ਼ਬਦ ਨੂੰ ਮਨ ਕਰਦਾ ਸੀ ਕਿ 5-10 ਮਿੰਟ ਹੋਰ ਰਾਗ ਦਾ ਵਿਸਥਾਰ ਕਰਦੇ, ਪਰ ਇੱਕਦਮ ਮਨ ਵਿੱਚ ਯਾਦ ਆਈ ਆਨੰਦ ਸਾਹਿਬ ਦੀ ਕਿ ਆਨੰਦ ਸਾਹਿਬ ਵੀ ਜਦੋਂ ਪੜ੍ਹਨਾ ਹੈ ਗਾਇਨ ਕਰਨਾ ਹੈ ਤਾਂ ਫਿਰ ਸੰਗਤ ਨੇ ਇਹ ਕਹਿਣਾ ਹੈ ਕਿ ਆਨੰਦ ਸਾਹਿਬ ਜ਼ਰੂਰ 10 ਮਿੰਟ ਲਾਓ, ਕਿਉਂਕਿ ਆਨੰਦ ਸਾਹਿਬ ਜੋ ਹੈ ਉਹ ਆਨੰਦ ਵਿੱਚ ਪੜ੍ਹਨਾ ਹੈ, ਨਾਮ ਹੀ ਆਨੰਦ ਹੈ, ਆਨੰਦ ਵਿੱਚ ਪੜ੍ਹਨਾ ਹੈ। ਅਤੇ ਧੰਨ ਗੁਰੂ ਅਮਰਦੇਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਕਿ ਜਦੋਂ ਆਨੰਦ ਸਾਹਿਬ ਪੜ੍ਹਦਿਆਂ ਮਨ ਨੂੰ ਆਨੰਦ ਆਵੇ ਤਾਂ ਆਨੰਦ ਸਾਹਿਬ ਪੜ੍ਹਿਆ ਗਿਆ ਹੈ, ਅਤੇ ਜੇ ਮਨ ਨੂੰ ਆਨੰਦ ਨਹੀਂ ਆਉਂਦਾ, ਹਰ ਬਾਣੀ ਦਾ ਕੋਈ ਭਾਵ ਅਰਥ ਹੈ, ਕੁਛ ਫਲ ਹੈ। ਇਸ ਵਾਸਤੇ ਆਨੰਦ ਸਾਹਿਬ ਦਾ ਇਹੀ ਫਲ ਹੈ ਕਿ ਜਦੋਂ ਅਸੀਂ ਆਨੰਦ ਸਾਹਿਬ ਪ੍ਰੇਮ ਨਾਲ ਸ਼ਰਧਾ ਦੇ ਨਾਲ ਪੜ੍ਹੀਏ ਤਾਂ ਸਾਡਾ ਜਿਹੜਾ ਮਨ ਤਨ ਹੈ ਉਹ ਖਿੜ ਜਾਵੇ, ਖੁਸ਼ੀ ਵਿੱਚ ਆ ਜਾਵੇ, ਖੇੜੇ ਵਿੱਚ ਆ ਜਾਵੇ। ਇਸ ਵਾਸਤੇ ਆਓ ਰਾਗਾਂ ਦਾ ਗੁਲਦਸਤਾ ਹੁਣ ਆਪ ਜੀ ਸਰਵਣ ਕਰਨਾ ਹੈ। ਕੋਸ਼ਿਸ਼ ਕਰਦੇ ਹਾਂ ਕਿ ਇਹ ਰਾਗ ਜੋ ਹਨ ਇਹਦੇ ਵਿੱਚ ਆਪ ਜੀ ਨੇ ਸ਼ਬਦ ਸਰਵਣ ਕਰਨਾ ਹੈ। ਸ਼ਬਦ ਹੈ ਅੰਤ ਨ ਪਾਵਤ ਦੇਵ ਸਰਬੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਬੇਦ ਬਰੰਚ ਵਿਚਾਰ ਰਹੋ ਹਰ ਜਾਪ ਨਾ ਛਾਡੋ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ। ਇਸ ਸ਼ਬਦ ਦੇ ਵਿੱਚ 11 ਰਾਗ ਆਉਣਗੇ, ਤੋ ਆਪ ਜੀ ਨੂੰ ਇਹਦੇ ਵਿੱਚ ਸ਼ਬਦ ਦੇ ਚੱਲਦੇ ਵਿੱਚ ਰਾਗ ਨਹੀਂ ਦੱਸੇ ਜਾ ਸਕਦੇ। ਇਸ ਵਾਸਤੇ ਆਪ ਜੀ ਨੇ ਇਹ ਪਹਿਲਾਂ ਰਾਗ ਸਰਵਣ ਕੀਤੇ ਹਨ। ਇਹ ਭੈਰੋਂ ਰਾਗ, ਦੇਵਗੰਧਾਰੀ ਰਾਗ, ਮਾਲ ਕੌਂਸ ਰਾਗ, ਬਗੇਸ਼ਵਰੀ ਰਾਗ, ਮੁਲਤਾਨੀ ਰਾਗ, ਹਮੀਰ ਰਾਗ, ਦੁਰਗਾ ਰਾਗ, ਅਤੇ ਇੱਕ ਗੁਰਮੁਖਾਂ ਵੱਲੋਂ ਸਾਡੇ ਗੁਰਮੀਤ ਸਿੰਘ ਮਥਾਰੂ ਸਾਹਿਬ ਜੀ ਆਏ ਨੇ ਨੋਟੀਗਮ ਤੋਂ, ਉਹਨਾਂ ਨੇ ਹੁਕਮ ਭੇਜਿਆ ਸੀ ਕਿ ਬਹਾਰ ਰਾਗ ਸਰਵਣ ਕਰਾਓ, ਪਰ ਇਹ ਗੁਲਦਸਤੇ ਦੇ ਵਿੱਚ ਹੀ ਬਹਾਰ ਰਾਗ ਆਏਗਾ। ਬਹਾਰ ਔਰ ਬਸੰਤ, ਇਹ ਸਾਰੇ ਰਾਗ ਜਿਹੜੇ ਜਿਹੜੇ ਗੁਰਮੁਖ ਪਿਆਰੇ ਪਿਛਲੇ ਰਾਗ ਦਰਬਾਰ 'ਤੇ ਗੁਰਮੁਖਾਂ ਦੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਸਨ ਕਿ ਕੋਈ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਜਿਹੜੇ ਜਿਹੜੇ ਰਾਗ ਉਹਨਾਂ ਨੇ ਕੀਤੇ ਹਨ ਉਹ ਗਾਏ ਜਾਣ ਤਾਂ ਹੋਰ ਆਨੰਦ ਹੈ। ਪਰ ਆਓ ਇਸ ਵਾਸਤੇ ਇਹਦੇ ਵਿੱਚ ਸਾਰੇ ਇਹੋ ਜਿਹੇ ਰਾਗ ਹਨ ਜਿਹੜੇ ਆਮ ਸੰਗਤਾਂ ਨੇ ਕੀਤੇ ਹੁੰਦੇ ਨੇ, ਆਮ ਸੰਗਤਾਂ ਜਾਣੂ ਨੇ, ਅਤੇ ਆਓ ਇਹਦੇ ਵਿੱਚ 11 ਰਾਗਾਂ ਦਾ ਗੁਲਦਸਤਾ ਹੈ। ਆਓ ਬੜੇ ਪਿਆਰ ਨਾਲ ਸਰਵਣ ਕਰੋ, ਉਸ ਤੋਂ ਬਾਅਦ ਆਓ ਜਿਸ ਤਰ੍ਹਾਂ ਸਤਿਗੁਰੂ ਹੁਕਮ ਕਰੇ।

ਇਹ ਰਾਗਾਂ ਦਾ ਗੁਲਦਸਤਾ ਆਪ ਜੀ ਨੇ ਸ਼ਰਵਣ ਕੀਤਾ ਹੈ। ਇੱਕ ਬਹੁਤ ਹੀ ਦੋ ਚਾਰ ਮਿੰਟ ਦੀ ਬੰਦਿਸ਼ ਹੈ, ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਗ ਉਜਾਨ। ਆਓ ਬੜੇ ਪਿਆਰ ਦੇ ਨਾਲ ਇੱਥੋਂ ਯਾਦ ਗੱਲ ਆਈ ਹੈ ਕਿ ਕਿੰਨੀ ਆਪ ਜੀ ਨੂੰ ਪ੍ਰੀਤ ਹੈ, ਜਿਹੜੇ ਸੰਗੀਤ ਨਾਲ ਕੀਰਤਨ ਦੇ ਨਾਲ ਲਿਵ ਲਾਉਂਦੇ ਹਨ, ਪ੍ਰੀਤ ਲਾਉਂਦੇ ਹਨ, ਨਾਮ ਬਾਣੀ ਦੇ ਨਾਲ ਗੁਰਬਾਣੀ ਸ਼ਰਵਣ ਕਰਦੇ ਹਨ, ਉਸ ਪ੍ਰੀਤ ਤੋਂ ਯਾਦ ਹੈ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਗ ਅਜਾਨ, ਤਾਂ ਸੋ ਟੁੱਟੀ ਕਿਉਂ ਬਣੇ ਜਾਂ ਕੇ ਜੀ ਪ੍ਰਾਣ। ਇਹ ਪ੍ਰਾਣੀ ਬੰਦਿਸ਼ ਹੈ, ਦੋ ਤਿੰਨ ਮਿੰਟ ਵਿੱਚ ਬੰਦਿਸ਼ ਗਾਇਨ ਕਰਕੇ ਤੋ ਆਓ ਬੜੇ ਪਿਆਰ ਦਿਨ। ਇੱਕ ਅਖੀਰ ਤੇ ਤਰਾਨਾ, ਫਿਰ ਆਨੰਦ ਸਾਹਿਬ, ਇਹ ਆ ਤਿੰਨ ਚੀਜ਼ਾਂ ਬੜੇ ਪਿਆਰ ਦਿਨ ਸ਼ਰਮ।

ਆਓ ਤਰਾਨਾ, ਇਹ ਨਵਾਂ ਤਰਾਨਾ ਆਪ ਜੀ ਦੇ ਸਨਮੁੱਖ ਗਾਇਨ ਕਰਨ ਲੱਗੇ ਹਾਂ। ਸ਼ਾਇਦ ਪਹਿਲੀਆਂ ਕੈਸਟਾਂ ਦੇ ਵਿੱਚ ਅੱਜ ਤੋਂ 4-5 ਸਾਲ ਪਹਿਲਾਂ ਜਾਂ ਕੈਨੇਡਾ ਵਿਖੇ ਕੈਨੇਡਾ ਦੀਆਂ ਕੈਸਟਾਂ ਦੇ ਵਿੱਚ ਸ਼ਾਇਦ ਸਰਵਣ ਕੀਤਾ ਹੈ, ਇੱਥੇ ਗਾਇਨ ਨਹੀਂ ਕੀਤਾ। ਆਓ ਇਹ

ਤੋ ਆਓ ਅਖੀਰ ਤੇ ਤਰਾਨੇ ਦੇ ਨਾਲ ਇਹ ਸਮਾਪਤੀ ਕਰਦੇ ਹਾਂ। ਇਹ ਅਸਲ ਇਹ ਪਖਾਵਜ ਦੇ ਮਰਦੰਗ ਦੇ ਬੋਲ ਹਨ, ਉਹਦੇ ਵਿੱਚ ਇਹਦੇ ਵਿੱਚ ਆਪ ਜੀ ਨੇ ਸਰਵਣ ਕਰਨੇ ਹਨ। ਇਹ ਬੰਦਿਸ਼ ਇਸ ਤਰ੍ਹਾਂ ਦੀ ਬਣੀ ਹੈ ਕਿ ਮਰਦੰਗ ਜਿਸ ਤਰ੍ਹਾਂ ਗੁਰੂ ਦਰਬਾਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਜਦੋਂ ਆਟੇ ਵਾਲੇ ਧਾਮੇ ਦੇ ਉੱਤੇ ਕੀਰਤਨ ਹੁੰਦਾ ਸੀ ਤਾਂ ਬੜੇ ਖੁੱਲ੍ਹੇ ਬੋਲਾਂ ਵਾਲੇ ਸਾਥ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਇੱਕੀ ਮਾਤਰ ਦਾ ਮਲ ਤਾਲ ਆਪ ਜੀ ਨੇ ਸਰਵਣ ਕੀਤਾ, ਖੁੱਲ੍ਹਾ ਸਾਥ ਦਾ ਬੋਲ, ਅਤੇ ਇਹ ਮਰਦੰਗ ਦੇ ਬੋਲ, ਮਰਦੰਗ ਕਿਸ ਤਰ੍ਹਾਂ ਵੱਜਦੀ ਹੈ ਉਹਦੇ ਵਿੱਚ ਆਓ ਬੜੇ ਪਿਆਰ ਨਾਲ ਸਰਵਣ ਕਰੋ।

ਬੱਦਲ ਗਰਜਦੇ ਹਨ। ਉਸ ਤਰ੍ਹਾਂ ਇਹ ਮਰਦੰਗ ਤੇ ਕਿ ਤੱਕ ਤੱਕ ਤਾ ਕੇ ਮਰਦੰਗ ਬਾਜੇ ਉਹ ਬਦਰਵਾ ਆਏ। ਘਨਨ ਘਨਨ ਕਰੇ ਮਹਿਗਵਾ ਬਲਸੇ, ਬਿਜਲੀ ਕੜਕੇ ਤੜਕ ਤੜਕ ਕਰੇ। ਜਿਸ ਤਰ੍ਹਾਂ ਬਿਜਲੀ ਕੜਕਦੀ ਹੈ, ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਇਸੇ ਤਰ੍ਹਾਂ ਮਰਦੰਗ ਦੇ ਬੋਲ

0: ਆਓ ਇਹ ਮਰਦੰਗ ਦੇ ਬੋਲ, ਪਖਾਵਜ਼ ਦੇ ਬੋਲ, ਇਹ ਬੜਾ ਹੀ ਵਧੀਆ ਸੁੰਦਰ ਗੁਲਦਸਤਾ ਸਾਨੂੰ ਵੀ ਬਹੁਤ ਪਸੰਦ ਹੈ। ਅਤੇ ਜੋ ਚੀਜ਼ਾਂ ਹਨ ਸੰਗੀਤ ਦੀਆਂ ਰਚਨਾਵਾਂ ਜਾਂ ਬੰਦਿਸ਼ਾਂ, ਇਹ ਤਾਂ ਮਨ ਨੂੰ ਗਾਇਕ ਦੇ ਵੀ ਲੱਗਦੀਆਂ ਹਨ ਅਤੇ ਸੁਣਨ ਵਾਲੇ ਜਿਹੜੇ ਹਨ ਸੰਗੀਤ ਪ੍ਰੇਮੀ ਉਹਨਾਂ ਨੂੰ ਵੀ ਆਨੰਦ ਆਉਂਦਾ ਹੈ। ਇਹ ਸਤਿਗੁਰਾਂ ਦੀ ਦਾਤ ਹੈ। ਇਸ ਵਾਸਤੇ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਨਾਲ, ਰਾਗਾਂ ਦੇ ਨਾਲ ਜੋੜਿਆ ਹੈ। ਅਸੀਂ ਜਦੋਂ ਬਾਣੀ ਸੁਣਦੇ ਹਾਂ ਅਤੇ ਰਾਗ ਸੁਣਦੇ, ਦੋਵੇਂ ਚੀਜ਼ਾਂ ਜਦੋਂ ਸਾਨੂੰ ਮਿਲਦੀਆਂ ਹਨ ਤਾਂ ਸਾਡੀ ਭਗਤੀ ਹੋ ਜਾਂਦੀ ਹੈ। ਨਹੀਂ ਤਾਂ ਰਾਗ ਤਾਂ ਬੜੇ ਬੜੇ ਗਾਉਣ ਵਾਲੇ ਬੈਠੇ ਹਨ ਹੋਰ ਧਰਮਾਂ ਵਿੱਚ ਵੀ, ਅਤੇ ਪਰ ਹਾਜ਼ਰੀ ਜੋ ਹੈ ਸਤਿਗੁਰੂ ਪਾਤਸ਼ਾਹ ਹਜ਼ੂਰੀ ਵਿੱਚ ਸਾਨੂੰ ਜੋ ਅਸੀਸ ਮਿਲਦੀ ਹੈ ਗੁਰੂ ਦਰਬਾਰ ਵਿੱਚੋਂ, ਗੁਰੂ ਗ੍ਰੰਥ ਸਾਹਿਬ ਵਿੱਚੋਂ, ਇਹ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦੇਣ ਦਿੱਤੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਧਰਮਾਂ ਦੇ ਵਿੱਚ ਬੜੇ ਬੜੇ ਗਵਈਏ ਹਨ ਬੈਠੇ ਹਨ, ਪਰ ਜਿਹੋ ਜਿਹਾ ਸੰਗੀਤ, ਜਿਹੋ ਜਿਹਾ ਰਾਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਣੀ ਵਿੱਚ ਦਰਜ ਕਰ ਦਿੱਤਾ ਹੈ, ਉਹ ਹੋਰ ਕਿਤੇ ਨਹੀਂ ਮਿਲਦਾ। ਮਿਸਾਲ ਹੈ, ਮਿਸਾਲ ਦੇ ਤੌਰ 'ਤੇ ਧਿਆਨ ਦੇਣਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਮਿਸ਼ਰਤ ਰਾਗ ਉਚਾਰਨ ਕੀਤੇ ਹਨ। ਹੋਰ ਕਿਸੇ ਧਰਮਾਂ ਵਿੱਚ ਜਾਂ ਹਿੰਦੂ ਗ੍ਰੰਥਾਂ ਵਿੱਚ, ਪੁਸਤਕਾਂ ਵਿੱਚ ਪੁਰਾਣੇ ਰਾਗ ਜਾਂ ਮਿਸ਼ਰਤ ਰਾਗ ਨਹੀਂ ਮਿਲਦੇ। ਜਿਸ ਤਰ੍ਹਾਂ ਤਿੰਨ ਤਿੰਨ ਪ੍ਰਕਾਰ ਦੇ ਰਾਗ ਹਨ, ਗੌੜੀ ਪੂਰਬੀ ਦੀਪਕੀ ਤਲੰਗ ਕਾਫੀ, ਗੌੜੀ ਵੀ ਸੋਰਠ ਵੀ, 12 ਪ੍ਰਕਾਰ ਦੀ ਗੌੜੀ ਹੈ। ਇਹ ਸਤਿਗੁਰਾਂ ਦੀ ਸਾਰੀ ਦੇਣ ਹੈ। ਸਤਿਗੁਰੂ ਨੇ ਬੜੇ ਬੜੇ ਰਾਗ, ਮਾਝ ਰਾਗ ਜੋ ਸਤਿਗੁਰਾਂ ਦੀ ਦੇਣ ਹੈ, ਮਾਝੇ ਦੀ ਲੋਕ ਧੁਨ ਤੋਂ ਮਾਝ ਰਾਗ ਬਣਾਇਆ। ਤੁਖਾਰੀ ਰਾਗ ਇਹ ਗੁਰੂ ਨਾਨਕ ਸਾਹਿਬ ਦਾ ਆਪਣਾ ਰਾਗ ਹੈ। ਤੋ ਸਤਸੰਗ ਜੀ, ਇਸ ਤਰ੍ਹਾਂ ਬਹੁਤ ਸਾਰੀ ਬਾਣੀ ਅਤੇ ਬੜੇ ਸੁੰਦਰ ਸੁੰਦਰ ਰਾਗ ਗੁਰੂ ਸਾਹਿਬਾਂ ਦੀ ਦੇਣ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਫਿਰ ਘਰਾਂ ਵਿੱਚ ਕੀਰਤਨ ਕਰਨ ਦਾ ਢੰਗ, ਪੜਤਾਲ ਗਾਇਕੀ ਜੋ ਹੈ, ਇਹ ਸਿੱਖ ਪੰਥ ਵਿੱਚ ਹੈ, ਹੋਰ ਕਿਤੇ ਨਹੀਂ ਹੈ। ਤਾਲਾਂ ਨੂੰ ਬਦਲ ਕੇ ਗਾਉਣਾ, ਰਾਗਾਂ ਦੇ ਗੁਲਦਸਤੇ, ਇਹ ਸਾਰੇ ਸਤਿਗੁਰਾਂ ਦੀ ਦੇਣ ਹੈ, ਸਤਿਗੁਰਾਂ ਦੀ ਬਖਸ਼ਿਸ਼ ਹੈ। ਪੁਰਾਤਨ ਚੱਲਿਆ ਆ ਰਿਹਾ ਮਰਜ਼ਾਦਾ ਕੀਰਤਨ ਦੇ ਵਿੱਚੋਂ ਜੋ ਕੁਝ ਆਪ ਜੀ ਨੂੰ ਭੇਟਾ ਕੀਤਾ ਹੈ, ਉਹ ਸਤਿਗੁਰਾਂ ਦੀ ਸੀਸ ਦੇ ਨਾਲ ਆਪ ਸੰਗਤ ਦੇ ਆਸ਼ੀਰਵਾਦ ਲੈਣ ਵਾਸਤੇ ਭੁੱਲਾ ਛੱਡਾਂ।
1: ਇੱਕ ਸ਼ਬਦ ਹੋਰ ਸਰਵਨ ਕਰੋ ਸਾਰੰਗ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ।

ਭੁੱਖ ਨੰਗ ਅਤੇ ਕੰਗਾਲੀ ਨਾਲ ਦੁਖੀ ਹਾਂ। ਬਾਬਾ ਜੀ ਨੇ ਆਖਿਆ ਵੀ ਸਿਮਰਨ ਕਰਦਾ ਹੋਣਾ। ਆਖਿਆ ਜੀ ਸਿਮਰਨ ਹੁੰਦਾ ਕੀ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ। ਸਤਸੰਗਤ ਬੋਲੋ ਸ਼੍ਰੀ

ਨਾਮ ਜਪਣ ਵਾਲਿਆਂ ਕੋਲ ਜਾਈਏ ਤਾਂ ਉਹ ਨਾਮ ਦੀ ਗੱਲ ਕਰਦੇ ਨੇ, ਦੁਨਿਆਵੀ ਲੋਕਾਂ ਪਾਸ ਜਾਈਏ ਤਾਂ ਦੁਨਿਆਵੀ ਧੰਦਿਆਂ ਦੀਆਂ ਕਾਰ ਵਿਹਾਰਾਂ ਦੀਆਂ ਗੱਲਾਂ ਕਰਦੇ ਨੇ। ਇਸ ਲਈ ਬਾਬੇ ਫਰੀਦ ਨੇ ਬਾਣੀ ਚ ਵੀ ਆਖਿਆ, ਐ ਜੀਵ ਜੇ ਤੂੰ ਕੁਝ ਵੀ ਨਹੀਂ ਕਰ ਸਕਦਾ ਤਾਂ ਜਪਣ ਵਾਲਿਆਂ ਦੀ

ਤੇਰੀ ਵਾਹਿਗੁਰੂ ਤੇ ਤੇਰੇ ਮੁਖ ਤੋਂ ਨਿਕਲਿਆ ਹੋਇਆ ਵਾਹਿਗੁਰੂ ਤੇਰੇ ਲੱਖਾਂ ਪਾਪ ਕੱਟ ਦੇਵੇਗਾ। ਪਾਪ ਭਲੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਫਾਇਦੇ ਵਿੱਚ ਰਵੇਗਾ, ਤੇ ਜੇ ਮਾੜੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਨਰਕਾਂ ਦਾ ਭਾਗੀ ਬਣੇਗਾ। ਇਸ ਦੰਪਤੀ ਜੋੜੇ ਨੇ ਆਖਿਆ, ਮਹਾਰਾਜ ਗਰੀਬੀ ਦੇ ਕਾਰਨ ਅਸੀਂ ਬਹੁਤ ਦੁਖੀ ਹਾਂ। ਬਾਬਾ ਜੀ ਨੇ ਆਖਿਆ, ਫਿਰ ਕੀ ਚਾਹੀਦਾ? ਮਹਾਰਾਜ ਦੋ ਵੇਲੇ ਦਾ ਸੋਹਣਾ ਖਾਣਨ ਪਹਿਨਣ ਨੂੰ ਮਿਲ ਜਾਵੇ ਤਾਂ ਕੁਟਾਨ ਕੁਟਾਨ ਸ਼ੁਕਰ।

ਇਸ ਵਿੱਚ 24,000 ਅੱਖਰ ਨੇ ਤੇ 24,000 ਸਵਾਸ ਪ੍ਰਾਣੀ ਨਿਤ ਦੇ ਲੈਂਦੇ। ਜੇਕਰ ਇੱਕ ਪਾਠ ਵੀ ਸ਼ਰਧਾ ਨਾਲ ਕਰ ਲਵੇ ਤਾਂ 24,000 ਸਵਾਸ ਲੇਖੇ ਵਿੱਚ ਆ ਜਾਂਦੇ ਨੇ। ਇਹਨਾਂ ਨੇ ਹੱਥ ਜੋੜ ਕੇ

ਬਾਬਾ ਜੀ ਦੇ ਚਰਨਾਂ ਚ ਰਿਹਾ। ਦੋ ਚਾਰ ਦਿਹਾੜੇ ਨਾਨਕ ਸਰ ਠਾਠ ਵਿਖੇ ਬਾਬਾ ਜੀ ਦੇ ਚਰਨਾਂ ਵਿਚ ਸੇਵਾ ਕਰਦੇ ਰਹੇ ਪਤੀ ਪਤਨੀ ਤੇ ਨਾਲ ਨਾਲ ਹਰ ਵੇਲੇ ਪੰਕਤੀ ਪੜਦੇ ਸਨ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਤੇ ਪਰਮੇਸ਼ਵਰ ਦੀ ਬਖਸ਼ਿਸ਼ ਹੋਈ ਕਿਉਂਕਿ ਮਹਾਂਪੁਰਖਾਂ ਦੀ ਗਵਾਹੀ ਸੀ। ਸਾਡੀ ਅਰਦਾਸ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਸਾਡਾ ਪਰਮੇਸ਼ਵਰ ਨਾਲ ਕੋਈ ਸੰਬੰਧ ਹੀ ਨਹੀਂ, ਪਰ ਨਾਮ ਜਪਣ ਵਾਲੇ ਉਹ ਤਾਂ ਹਰ ਵੇਲੇ ਚੇਤੇ ਰੱਖਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਅਰਦਾਸ ਅਕਾਲ ਪੁਰਖ ਕਦੇ ਬਿਰਥੀ ਨਹੀਂ ਜਾਣ ਦਿੰਦਾ। ਤਾਂ ਇਹ ਨਾਮ ਜਪਣ ਵਾਲਿਆਂ ਦੀ ਸ਼ਰਨ ਵਿਚ ਆਏ ਸਨ ਪਰਮੇਸ਼ਰ।

ਆਖੋ ਕਿਵੇਂ ਆਣਾ ਹੋਇਆ, ਅੱਖਾਂ ਵਿੱਚੋਂ ਨੀਰ ਵਹਿ ਤੁਰੇ। ਬਾਬਾ ਜੀ ਤੁਹਾਡਾ ਦਿੱਤਾ ਸਭੋ ਕੁਝ ਹੈ ਵੀ ਤੇ ਕੁਝ ਵੀ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦ ਇਹਨਾਂ ਨੇ ਆਖਿਆ ਮਹਾਰਾਜ ਸਭੋ ਕੁਝ ਹੈ ਵੀ ਤੇ ਕੋਈ ਨਹੀਂ, ਬਾਬਾ ਜੀ ਨੇ ਆਖਿਆ ਵੀ

ਉਹਨਾਂ ਦੇ ਨਾਲ ਚਲੇ ਗਏ ਤੇ ਪਿਤਾ ਵਾਂਗ ਸੇਵਾ ਕਰਨੀ ਤੇ ਹਰ ਵੇਲੇ ਰਸਨਾ ਤੋਂ ਆਖਣਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਤਾਂ ਇਹ ਜ਼ਮੀਨਦਾਰ ਇਸ ਤੇ ਇਤਨਾ ਪ੍ਰਸੰਨ ਹੋਇਆ ਕਿ ਇੱਕ ਦਿਨ ਇਸਨੇ ਆਖਿਆ ਕਿ ਤੂੰ ਮੇਰੇ ਪੁੱਤਰਾਂ ਵਰਗਾ, ਇਹ ਜੋ ਕੁਝ ਵੀ ਮੇਰਾ ਹੈ ਇਹ ਸਭ ਤੇਰਾ ਹੀ ਹੈ, ਇਹ ਸਾਰੇ ਸੁੱਖ ਤੇਰੇ ਨੇ। ਤੇ ਗੁਰੂ ਪਿਆਰਿਓ ਜਦੋਂ ਸਭ ਕੁਝ ਇਹਨਾਂ ਨੂੰ ਮਿਲ ਗਿਆ, ਭੁੱਖ ਨੰਗ ਦੀ ਪੀੜ ਕੱਟੀ ਗਈ ਤੇ ਫਿਰ ਬਾਬਾ ਜੀ ਦੇ ਚਰਨਾਂ ਚ ਆਏ। ਬਾਬਾ ਜੀ ਨੇ ਆਖਿਆ ਵੀ ਹੁਣ ਕੀ ਚਾਹੀਦਾ ਮਹਾਰਾਜ, ਦੁਨੀਆਂ ਦੇ ਸਾਰੇ ਸੁੱਖ ਤਾਂ ਮਿਲ ਗਏ, ਹੁਣ ਨਾਮ ਦਾ ਲਾਲ ਸਾਡੀ ਚੋਲੀ ਚ ਪਾ ਦੇ। ਹਜ਼ੂਰ ਨੇ ਆਖਿਆ ਫਿਰ ਬਈ ਜਿਵੇਂ ਪਹਿਲਾਂ ਪੜਦੇ ਸੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਤੇ ਹੁਣ ਪੜਿਆ ਕਰੋ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਆਤਮਿਕ ਦਾਤਾਂ ਦੀ ਤੁਹਾਡੀ ਚੋਲੀ ਵਿੱਚ ਆਤਮਿਕ ਦਾਤਾ ਪੈ ਜਾਵਣਗੀ। ਤਾਂ ਉਸ ਦਿਨ ਤੋਂ ਇਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਐਸੇ ਸਨ ਬਾਬਾ ਜੀ, ਜੇਕਰ ਕੋਈ ਦੁਨਿਆਵੀ ਸ਼ੈ ਵੀ ਮੰਗਣ ਆਉਂਦਾ ਤਾਂ ਨਾਲ ਉਹਨੂੰ ਉਹ ਵੀ ਦਿੰਦੇ, ਪਰ ਨਾਲ ਨਾਲ ਬਾਣੀ ਦੇ ਨਾਲ ਵੀ ਉਹਨੂੰ ਜੋੜ ਦਿੰਦੇ, ਕਿਉਂਕਿ ਮਹਾਂਪੁਰਖ ਦਾ ਤਾਂ ਕੰਮ ਹੈ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ। ਸੂਈ ਸੁਹਾਗਾ ਸੰਤ ਜਨ, ਇਹ ਤੀਨੋਂ ਹੈ ਜੋੜਨ। ਸੂਈ ਵੀ ਜੋੜਦੀ ਹੈ, ਸੁਹਾਗਾ ਵੀ ਜੋੜਦਾ, ਤੇ ਸੰਤ ਜਨ ਵੀ ਟੁੱਟੇ ਹੋਏ ਬੰਦੇ ਨੂੰ ਵਾਹਿਗੁਰੂ ਨਾਲ ਜੋੜ ਦਿੰਦੇ। ਇਸ ਲਈ ਪਿਆਰ ਵਾਲੇ ਕਵੀ ਨੇ ਆਖਿਆ ਵੀ ਰੱਬ ਦਾ ਨਾਮ ਜਪਾਵਣ ਦੇ ਲਈ ਦੁਨੀਆਂ ਦੇ ਵਿੱਚ ਆਏ, ਉਹ ਕਿਸੇ ਆਵਾਗਮਨ ਦੇ ਚੱਕਰ ਵਿੱਚ ਨਹੀਂ ਆਏ, ਇਹ ਤਾਂ ਨਾਮ ਜਪਣ ਵਾਲੇ

ਕਲਯੁਗ ਨੇ ਬੜਾ ਹੀ ਭਿਆਨਕ ਰੂਪ ਬਣਾਇਆ ਤੇ ਬਾਬਾ ਜੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਜਦੋਂ ਇਹ ਆ ਕੇ ਸਾਹਮਣੇ

ਤਾਂ ਫਿਰ ਆਖਿਆ ਇੱਥੋਂ ਜਲਦੀ ਨੱਠ ਜਾ, ਇੱਥੋਂ ਭੱਜ ਜਾ ਤੂੰ ਤੇ ਸਾਨੂੰ ਨਾਮ ਜਪ ਲੈਣ ਦੇ, ਨਹੀਂ ਤਾਂ ਫਿਰ ਬਈ ਤੂੰ ਸੋਚ ਲੈ, ਕਿਉਂਕਿ ਨਾਮ ਜਪਣ ਵਾਲਿਆਂ ਦੇ ਨੇੜੇ ਜਮਦੂਤ ਵੀ ਨਹੀਂ ਆ ਸਕਦੇ ਤਾਂ ਤੂੰ ਕਿਵੇਂ ਆ ਜਾਏਗਾ। ਤਾਂ ਜਦੋਂ ਬਾਬਾ ਜੀ ਨੇ ਰੋਹ ਦੇ ਵਿੱਚ ਖੂੰਡਾ ਖੜਕਾਇਆ ਤਾਂ ਇਹ ਨੱਠ ਲੱਗਾ।

ਜਿਹੜੀ ਸੁਖਮਨੀ ਦੀ ਬਾਣੀ ਤੁਸੀਂ ਪੜ੍ਹਦੇ ਸੁਣਦੇ ਹੋ ਨਾ, ਇਹਦੀ ਇੰਨੀ ਸਮਰੱਥ ਹੈ ਕਿ ਮੈਂ ਆਪ ਦੇ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਤਾਂ ਬਾਬਾ ਜੀ ਮੁਸਕਰਾ ਪਏ, ਆਖਿਆ ਚੰਗਾ ਕਲਯੁਗ ਤੂੰ ਆਪਣਾ ਇਲਾਜ ਆਪ ਦੱਸ ਚੱਲਿਆ ਵੀ ਮੈਨੂੰ ਸੁਖਮਨੀ ਤੋਂ ਡਰ ਲੱਗਦਾ। ਤਾਂ ਉਸ ਦਿਨ ਸਾਰੀ ਸੰਗਤ ਨੂੰ ਬਾਬਾ ਜੀ ਨੇ ਵਚਨ ਕਰ ਦਿੱਤਾ ਬਈ ਹੁਣ ਆਪਾਂ ਧੁਰਾ ਬੰਨਣਾ। ਸੇਵਕਾਂ ਨੇ ਆਖਿਆ ਗਰੀਬ ਨਿਵਾਜ ਅਲਪਕ ਹਾਂ, ਕੁਝ ਸਮਝ ਨਹੀਂ ਲੱਗੀ। ਆਖਿਆ ਜਿਵੇਂ ਗੱਡੇ ਦੇ ਹੇਠਾਂ ਦੋਨੇ ਪਹੀਆਂ ਦੇ ਵਿਚਾਲੇ ਧੁਰਾ ਹੁੰਦਾ ਨਾ, ਇਸ ਤਰ੍ਹਾਂ ਆਪਾਂ ਧੁਰਾ ਬੰਨਣਾ ਨਾਮ ਦਾ।

ਪਾਣੀ ਦਾ ਤੁਰਾ ਬਣਨਾ। ਸੇਵਕਾਂ ਨੇ ਆਖਿਆ ਜੀ ਸਤ ਬਚਨ। ਬਾਬਾ ਜੀ ਨੇ ਆਖਿਆ ਜਿੱਥੇ ਇੱਕ ਦੋ ਪਾਠ ਜਾਂ ਪੰਜ ਸੱਤ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦੇ ਹੋ ਨਾ, ਹੁਣ ਲਗਾਤਾਰ ਸੁਖਮਨੀ ਦੀ ਬਾਣੀ

ਬੇਸ਼ੱਕ ਸ਼੍ਰੀ ਨਾਨਕਸਰ ਸਾਹਿਬ ਵਿਖੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ, ਪਰ ਗੁਰੂ ਨਾਨਕ ਹੀ ਜਾਣੇ ਕਿੱਥੋਂ ਕਿੱਥੋਂ ਨਾਮ ਦੇ ਵਿਆਹ ਜਣ ਲਈ ਅੱਜ ਤੱਕ ਸੰਗਤਾਂ ਆਉਂਦੀਆਂ ਨੇ।

ਮਹਾਂ ਪੁਰਖ ਤਾਂ ਇਸੇ ਤਰ੍ਹਾਂ ਹੁੰਦੇ ਨੇ, ਚੋਲਾ ਬਦਲਣ ਲੱਗਿਆਂ ਕੋਈ ਦੇਰ ਨਹੀਂ ਲਗਾਉਂਦੇ। ਆਖਿਆ ਹਾਥੀ ਨੂੰ ਤਾਂ ਕੱਚੀ ਤੰਦ ਤੋੜਨ ਵੇਲੇ ਵੀ ਸਮਾਂ ਲੱਗ ਸਕਦਾ, ਪਰ ਮਹਾਂਪੁਰਖ ਚੋਲਾ ਬਦਲਦਿਆਂ ਇੱਕ ਨਿਮਕ ਵੀ ਨਹੀਂ ਲਗਾਉਂਦੇ। ਮਹਾਂਪੁਰਖ ਤਾਂ ਚੋਲਾ ਇੰਜ ਛੱਡ ਜਾਂਦੇ ਨੇ ਜਿਵੇਂ ਸੱਪ ਆਪਣੀ ਕੁੰਜ ਛੱਡ ਜਾਂਦਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਬਾਬਾ ਜੀ ਜਦੋਂ ਚੋਲਾ ਛੱਡ ਗਏ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੇਵਾ ਸੰਭਾਲੀ, ਤਾਂ ਉਸ ਵੇਲੇ ਵੀ ਕਲਯੁਗ ਨੇ ਆ ਕੇ ਅਵਗਿਆ ਕਰਨੀ ਚਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਾਂ ਬਾਬਾ ਜੀ ਨੇ ਫਿਰ ਬਾਬਾ ਈਸ਼ਰ

ਸੁਚੇਤ ਹੋ ਕੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਕਰੋ ਤਾਂ ਉਦੋਂ ਦਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸ੍ਰੀ ਅਖੰਡ ਪਾਠ, ਬੇਅੰਤ ਬਾਣੀ ਦੇ ਪ੍ਰਵਾਹ ਸ੍ਰੀ ਨਾਨਕਸਰ ਵਿਖੇ ਚੱਲ ਰਹੇ ਨੇ। ਸੰਗਤਾਂ ਆ ਕੇ ਆਪਣੀਆਂ ਅਰਦਾਸਾਂ ਕਰਦੀਆਂ ਨੇ, ਬਾਬਾ ਜੀ ਦੀਆਂ ਖੁਸ਼ੀਆਂ ਲੈਂਦੀਆਂ ਨੇ।

ਕਰਦੇ ਸਨ ਬਈ ਰੱਬ ਨੂੰ ਵਿਸਰਿਆ ਹੋਇਆ ਕਿ ਰੱਬ ਨੂੰ ਚੇਤੇ ਰੱਖਿਆ। ਜੇ ਆਖਣਾ ਬਾਬਾ ਜੀ ਵਿਸਰਿਆ ਤਾਂ ਕਹਿਣਾ ਬਈ ਹੁਣ ਸਮੇਂ ਨੂੰ ਸੰਭਾਲ ਲੈ, ਚੇਤੇ ਕਰ ਲੈ, ਕਿਉਂਕਿ ਮਹਾਂਪੁਰਖਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ, ਕੋਈ ਲਾਲਚ ਨਹੀਂ ਹੁੰਦਾ। ਉਹਨਾਂ ਨੂੰ ਤਾਂ ਆਏ ਦੀ ਖੁਸ਼ੀ ਨਹੀਂ ਹੁੰਦੀ, ਗਏ ਦਾ ਗਮ ਨਹੀਂ ਹੁੰਦਾ। ਉਹ ਤਾਂ ਕੇਵਲ ਨਿਰੰਕਾਰ ਨਾਲ ਜੋੜਦੇ ਨੇ। ਉਹਨਾਂ ਪੂਰਨਿਆਂ ਤੇ ਫਿਰ ਬਾਬਾ ਈਸ਼ਰ ਸਿੰਘ ਜੀ ਚੱਲੇ। 13 ਵਰਿਆਂ ਦੇ ਨਿੱਕੇ ਜੇ ਸਮੇਂ ਅੰਦਰ ਬਾਬਾ ਈਸ਼ਰ ਸਿੰਘ ਜੀ ਨੇ 7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਕਿਉਂਕਿ ਜੋਤ ਤਾਂ ਬਾਬਾ ਨੰਦ ਸਿੰਘ ਜੀ ਦੀ ਮਹਾਰਾਜ ਦੀ ਹੀ ਸੀ ਨਾ। 7 ਲੱਖ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾ ਦਿੱਤਾ। ਜਦੋਂ ਆਪ ਪਟਨੇ ਵਿੱਚ ਗਏ ਤੇ ਸਰਦਾਰ ਬਖਸ਼ੀ ਸਿੰਘ ਨੇ ਅਰਦਾਸ ਕੀਤੀ, ਬਾਬਾ ਜੀ ਥੋੜੇ ਦਿਨ ਹੋਰ ਰੁਕੋ। ਇਹ ਬੜਾ

ਇਹਨੇ ਮਨ ਵਿੱਚ ਸੋਚਿਆ 50,000 ਰੁਪਿਆ ਦੇ ਦੇਵਾਂਗਾ। ਬਾਬਾ ਜੀ ਹਿਰਦੇ ਦੀ ਪੱਟੀ ਵਾਚ ਗਏ ਤੇ ਕਹਿਣ ਲੱਗੇ ਵੀ ਇਹ ਤਾਂ ਥੋੜੀ ਹੈ। ਫਿਰ ਮਨ ਵਿੱਚ ਕਹਿੰਦਾ 1,00,000 ਰੁਪਿਆ ਦੇ ਦਿਆਂਗਾ। ਉਸ ਵੇਲੇ 1,00,000 ਬਹੁਤ ਹੁੰਦਾ ਸੀ ਤੇ ਬਾਬਾ ਜੀ ਨੇ ਫਿਰ ਆਖਿਆ ਵੀ ਪੇਟਾ ਥੋੜੀ ਹੈ, ਮਹਾਂਪੁਰਖੋ ਜੋ ਮੰਗੋਗੇ ਦੇਵਾਂਗਾ। ਆਖਿਆ ਬਚਨ ਹੈ ਜੀ ਮਹਾਰਾਜ। ਤਾਂ ਫਿਰ ਆਖਿਆ ਬਖਸ਼ੀ ਸਿਆ, ਸਭ ਤੋਂ ਪਹਿਲਾਂ ਤੂੰ ਅੰਮ੍ਰਿਤ ਛਕ ਲੈ। ਰੋ ਕੇ ਚਰਨਾਂ ਤੇ ਗਿਰ ਪਿਆ। ਦੁਨੀਆ ਦੇ ਮਹਾਂਪੁਰਖ ਆਏ, ਕੋਈ ਪੈਸੇ ਲੈ ਗਿਆ, ਸੇਵਾ ਲੈ ਗਿਆ, ਮਾਇਆ ਲੈ ਗਿਆ, ਪਰ ਐਸੇ ਮਹਾਂਪੁਰਖ ਜਿਨ੍ਹਾਂ ਨੇ ਮੈਨੂੰ ਤਾਰਨ ਦਾ ਸੋਚਿਆ, ਤਾਂ ਚਰਨਾਂ ਤੇ ਗਿਰਿਆ ਮਹਾਰਾਜ ਬਖਸ਼ ਲਓ। ਤਾਂ ਇਸਨੇ ਵੀ ਅੰਮ੍ਰਿਤ ਛਕਿਆ ਤੇ ਹੋਰ ਇਸ ਨੂੰ ਦੇਖ ਕੇ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਿਆ। ਇਹ ਸਨ ਬਾਬਾ ਜੀ ਦੇ ਤਾਰਨ ਦੇ ਢੰਗ, ਨਾਮ ਜਪਾਉਣ ਦੇ ਨਿਰਾਲੇ ਢੰਗ ਸਨ ਬਾਬਾ ਜੀ ਦੇ। ਜੋ ਕੋਈ ਵੀ ਆਉਂਦਾ ਉਸ ਨੂੰ ਨਾਮ ਜਪਾਉਣ ਦੇ, ਤਾਂ ਅੱਜ ਨਾਮ ਜਪਿਆ ਜਿੱਥੇ ਬੈਸਣ ਸਾਧ ਜਨ।

ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਨੇ ਨਿਰੰਕਾਰ ਨਾਲ ਜੋੜਿਆ, ਕਿਉਂਕਿ ਆਏ ਤਾਂ ਅਸੀਂ ਨਿਰੰਕਾਰ ਦੇ ਘਰੋਂ ਹਾਂ, ਪਰ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਤਾਂ ਬ੍ਰਹਮ ਗਿਆਨੀ ਮਹਾਂਪੁਰਖ ਰੱਬ ਦੇ ਪਿਆਰੇ ਇਹ ਸਾਨੂੰ ਯਾਦ ਦਿਲਾਉਂਦੇ ਨੇ, ਬਈ ਤੂੰ ਨਾਮ ਜਪਣਾ। ਐਸੇ ਮਹਾਂਪੁਰਖ ਸਨ ਬਾਬਾ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪ੍ਰਤੱਖ ਪ੍ਰਗਟ ਕੀਤਾ। ਇਤਨਾ ਕਠੋਰ ਤਪ ਆਪ ਕਰਦੇ ਸਨ ਕਿ ਜੇਕਰ ਕਿਧਰੇ ਮਨ ਨੇ ਕਹਿ ਵੀ ਦੇਣਾ ਮੈਂ ਅੱਜ ਨਾਮ ਨਹੀਂ ਜਪਣਾ, ਤੇ ਬਾਬਾ ਜੀ ਨੇ ਖੂਹ ਦੀ ਡਾਰ ਉੱਤੇ ਜਾ ਬੈਠਣਾ, ਖੂਹ ਦੀ ਬੰਨੀ ਜਾ ਬੈਠਣਾ ਕਿ ਮਨਾ ਜੇ ਨਾਮ ਨਹੀਂ ਜਪੇਗਾ ਸੋਵੇਗਾ ਆਲਸ ਕਰੇਗਾ ਤੇ ਫਿਰ ਤੂੰ ਖੂਹ ਵਿੱਚ ਗਿਰੇਗਾ ਤੇ ਮਰ ਜਾਵੇਗਾ। ਐਸਾ ਡਰ ਪਾ ਕੇ ਮਨ ਨੂੰ ਨਿਰੰਕਾਰ ਨਾਲ ਜੋੜਨਾ। ਬਾਬਾ ਜੀ 12:10 ਤੇ ਨਿਤਨੇਮ ਵਿੱਚ ਆ ਜਾਂਦੇ ਸਨ ਤੇ 12:10 ਤੇ ਜਦੋਂ ਆਪ ਨੇ ਸਿਮਰਨ ਕਰਨਾ ਤਾਂ ਕਲਯੁਗ ਨੇ ਨੀਂਦਰ ਨੂੰ ਭੇਜਣਾ ਵੀ ਜਾ ਇਹਨਾਂ ਨੂੰ ਨਾਮ ਨਾ ਜਪਣ ਦੇ, ਤੇ ਬਾਬਾ ਜੀ ਨੇ ਕੇਸਾਂ ਨੂੰ ਕਿੱਲੀ ਨਾਲ ਬੰਨ ਲੈਣਾ, ਆਖਣਾ ਜਦੋਂ ਨੀਂਦ ਆਵੇਗੀ ਤਾਂ ਕੇਸ ਖਿੱਚੇ ਜਾਣਗੇ ਤੇ ਦਰਦ ਹੋਵੇਗਾ ਤਾਂ ਮੈਂ ਫਿਰ ਉੱਠ ਕੇ ਨਾਮ ਜਪਣ ਲੱਗ ਜਾਂਗਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ, ਕਿਉਂਕਿ ਨਾਮ ਜਪਣ ਵਾਲੇ ਹਰ ਵੇਲੇ ਇਹੀ ਅਰਦਾਸ ਕਰਦੇ ਹਨ, ਨਿਰੰਕਾਰ ਨਾ ਵਿਸਰੀ ਨਾ ਵਿਸਾਰੀ, ਆਪਦਿਆਂ ਨੂੰ ਆਪ ਦੇ ਕਰੀ। ਇਸ ਤਰ੍ਹਾਂ ਅਨੇਕਾਂ ਹੀ ਰੂਹਾਂ ਨੂੰ ਆਪ ਵੀ ਜਪਿਆ ਬਾਬਾ ਜੀ ਨੇ ਤੇ ਦੁਨੀਆਂ ਤੋਂ ਵੀ ਜਪਾਇਆ। ਜੇ ਕਿਸੇ ਹਿੰਦੂ ਨੇ ਆਉਣਾ ਤਾਂ ਬਾਬਾ ਜੀ ਨੇ ਕਹਿਣਾ ਬਈ ਗਾਇਤਰੀ ਦਾ ਪਾਠ ਕਰਿਆ ਕਰ, ਜੇ ਕਿਸੇ ਮੁਸਲਮਾਨ ਨੇ ਆਉਣਾ ਤਾਂ ਬਾਬਾ ਜੀ ਨੇ ਆਖਣਾ ਵੀ 5 ਨਿਵਾਜ਼ਾਂ ਗੁਜਾਰਿਆ ਕਰ। ਜੋ ਕੋਈ ਤੁਹਾਡਾ ਧਰਮ ਹੈ ਉਸ ਵਿੱਚ ਪਰਪੱਕ ਰਹੋ।

ਗੁਰੂ ਤੇ ਪ੍ਰਤੀਤ ਲਿਆਵੇਂਗਾ, ਗੁਰੂ ਨਾਲ ਪ੍ਰੀਤ ਪਾਵੇਂਗਾ, ਪਿਆਰ ਕਰੇਗਾ ਤਾਂ ਗੁਰੂ ਤੇਰੇ ਸਾਰੇ ਕਾਰਜ ਸਵਾਰੇਗਾ। ਅਚਿੰਤ ਕਾਜ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ, ਵਾਹਿਗੁਰੂ ਆਪ ਉਹਨਾਂ ਦੇ ਕਾਜ ਸਵਾਰਦਾ। ਇਸ ਤਰ੍ਹਾਂ ਹਰ ਕਿਸੇ ਨੂੰ ਜਿਵੇਂ ਵੀ ਹੋਣਾ, ਬਾਬਾ ਜੀ ਨੇ ਉਹਦੀ ਸੁਰਤੀ ਨਿਰੰਕਾਰ ਦੇ ਚਰਨਾਂ ਨਾਲ ਜੋੜ ਦੇਣੀ। ਇਸੇ ਲਈ ਤਾਂ ਅੱਜ ਸੰਗਤਾਂ

ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਲਾਈ ਬੈਠੇ ਸਨ ਤੇ ਕੀਰਤਨ ਹੋ ਰਿਹਾ ਸੀ। ਸੰਗਤਾਂ ਕੀਰਤਨ ਸੁਣ ਰਹੀਆਂ ਸਨ ਤੇ ਸੰਗਤਾਂ ਦੇ ਵਿੱਚ ਕੁਝ ਐਸੇ ਸੰਗੀਤ

ਤਾਂ ਬਾਬਾ ਜੀ ਨੇ ਆਖਿਆ ਸਰਦਾਰ ਬੂਟਾ ਸਿੰਘ ਤੇ ਸਰਦਾਰ ਰੋੜ ਸਿੰਘ ਨੂੰ ਆਖਿਆ ਬਈ ਗੁਰਮੁਖੋ ਜੇ ਨਾਮ ਜਪਣ ਦਾ ਵੇਲਾ ਨਹੀਂ ਮਿਲਦਾ ਤਾਂ ਤੁਹਾਨੂੰ ਸੌਖੀ ਜੁਗਤੀ ਦੱਸਦੇ ਨੇ। ਬਾਬਾ ਜੀ ਉਹ ਕਿਹੜੀ? ਆਖਿਆ ਜਦੋਂ ਟੇਸਾ ਚਲਾਉਂਦੇ ਹੋ ਤਾਂ ਮੁੱਖ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ, ਜਦੋਂ ਲੱਕੜ ਉੱਪਰ ਆਰੀ ਚਲਾਉਂਦੇ ਹੋ ਤਾਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਆਰੀ ਲੱਕੜ ਨੂੰ ਕੱਟੇਗੀ ਤੇ ਰਸਨਾ ਤੋਂ ਜਪਿਆ ਹੋਇਆ ਵਾਹਿਗੁਰੂ ਤੁਹਾਡੇ ਪਾਪਾਂ ਨੂੰ ਕੱਟੇਗਾ। ਸਾਧ ਸੰਗਤ ਬੋਲੋ।

ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਲਮੇ ਰੌਸ਼ਨ ਗੁਰੂ ਗੋਬਿੰਦ ਸਿੰਘ ਜਾਨ ਦਿਲ ਗੁਲਸ਼ਨ।

ਨਸਲ ਦਿਲ ਦੇ ਵੇੜੇ ਚਾਨਣ ਹੋਸੀ ਦਿਲ ਦੇ ਵੇੜੇ ਚਾਨਣ ਹੋਸੀ ਤੂੰ ਜਿਨ੍ਹਾਂ ਦੇ ਚਰਨਾ ਨਿਸ਼ਚੇ ਕਰਨਾ ਦਿਲ ਦੇ ਵੇੜੇ ਚਾਨਣ ਹੋਸੀ।

0: ਗੁਰੂ ਸਾਹਿਬ ਜੀ ਦਾ ਆਪਣਾ ਹੀ ਪਰਮ ਪਵਿੱਤਰ ਤਨ ਮਨ ਧਨ ਪਿੰਡ ਪ੍ਰਾਣ ਜਾਹੋ ਜਲਾਦ ਤੁਸਪੋਇਤ ਸ਼ਾਮ ਇਸ਼ਟ ਰੂਪ ਨਿਸ਼ਠਾ ਅਲਕਿਸਾ ਗੁਰੂ ਮਹਾਰਾਜ ਜੀ ਦਾ ਪਰਮ ਪਵਿੱਤਰ ਹਿਰਦਾ ਤੇ ਆਪਣਾ ਹੀ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀਓ ਪਿਆਰ ਸਤਿਕਾਰ ਉਤਸ਼ਾਹ ਉਮਾਹ ਜ਼ੌਕ ਸ਼ੌਕ ਚਾਉ ਉਮਾਹ ਨਾਲ ਸੰਪੂਰਨ ਫਤਿਹ ਗਜਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਜਿਤਨੇ ਦਾਸ ਨੇ ਪ੍ਰੇਰਨਾ ਸ਼ਬਦਾਂ ਦੁਆਰਾ ਦਿੱਤੀ ਹੈ ਮੇਰੀ ਤਸੱਲੀ ਨੇ ਹੋਈ ਇੱਕ ਵਾਰੀ ਫਿਰ ਉਚਾਰੋ
1: ਵਾਹਿਗੁਰੂ ਜੀ ਕਾ
0: ਖਾਲਸਾ ਇੰਨੀ ਫਤਿਹ ਦਾ ਉੱਤਰ ਤਿਆ ਜੇ ਮੈਂ ਇੱਕੋ ਵਾਰੀ ਕਹਿੰਦਾ ਖਾਲਸਾ ਜੀ ਵਜਾਓ ਫਤਿਹ ਤਾਂ ਇੰਨੀ ਕਮਜ਼ੋਰੀ ਨਾਲ ਦਿੰਦੇ ਤਾਂ ਵਜਾ ਸੀ ਮੈਂ ਤੇ ਬੜੇ ਸ਼ਬਦਾਂ ਦੀ ਭਰਮਾਰ ਨਾਲ ਅਲਕਾਬੋ ਆਦਾਬ ਨਾਲ ਆਪ ਜੀ ਨੂੰ ਇਲਤਜਾ ਕੀਤੀ ਸੀ ਤਾਂ ਇੱਕ ਵਾਰੀ ਫਿਰ ਕਿਰਪਾਲਤਾ ਕਰੋ ਉਚਾਰਨ ਕਰੋ ਜੀ ਲੱਖ ਲੱਖ ਵਧਾਈਆਂ ਹੋਵਣ ਆਪ ਜੀ ਨੂੰ ਆਪਣੇ ਹੀ ਪਵਿੱਤਰ ਪ੍ਰਕਾਸ਼ ਦਿੰਦੀਆਂ ਕੋਟਾਨਕੋਟ ਮੁਬਾਰਕਾਂ ਹੋਵਣ ਸ੍ਰਿਸ਼ਟੀ ਦੇ ਕੋਨੇ ਕੋਨੇ ਅੰਦਰ ਸੁਸ਼ੋਭਿਤ ਗੁਰੂ ਨਾਨਕ ਨਾਮ ਲੇਵਾਂ ਨੂੰ ਅੱਜ ਦੀ ਪਵਿੱਤਰ ਵੈਸਾਖੀ ਦੀਆਂ ਅਨੰਤ ਬੇਅੰਤ ਖੁਸ਼ੀਆਂ ਮੁਸਰਤਾਂ ਸ਼ਾਦਮਾਨੀਆਂ ਤੇ ਮੁਬਾਰਕਾਂ ਹੋਵਣ ਦੀਨ ਦੁਨੀਆਂ ਲੋਕ ਪਰਲੋਕ ਤੇ ਸੂਖਸ਼ਮ ਆਤਮਾਵਾਂ ਜੋ ਸੱਚਖੰਡ ਵਿਚ ਵਸ ਗਈਆਂ ਨੇ ਉਨ੍ਹਾਂ ਨੂੰ ਇਸ ਪਵਿੱਤਰ ਵੈਸਾਖੀ ਦੀਆਂ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਾਹੀਂ ਦੁਨੀਆਂ ਉੱਤੇ ਇਕ ਨਵ ਜੀਵਨ ਲਿਆਂਦਾ ਅਤੇ ਜਿਤਨਾ ਨਾਂ ਫਖਰ ਗੌਰਵ ਇਸ ਦਿਨ ਤੇ ਕੀਤਾ ਜਾਏ ਉਹ ਵਜਾ ਹੈ ਇਸ ਲਈ ਸਮਰਥਕ ਬੈਠੀਆਂ ਸੰਗਤਾਂ ਨੂੰ ਦੇਸ਼ਾਂ ਦੇ ਸੰਤਰਾਂ ਵਿਚ ਸੁਸ਼ੋਭਿਤ ਅੱਜ ਦੇ ਦੀਵਾਨ ਸਜਾਉਣ ਵਾਲੀਆਂ ਸੰਗਤਾਂ ਨੂੰ ਆਲਮੇ ਅਰਵਾਹ ਵਿਚ ਵਸਣ ਵਾਲੀਆਂ ਰੂਹਾਂ ਨੂੰ ਕੋਟਾਨਕੋਟ ਵਧਾਈਆਂ ਕਿਉਂਕਿ ਸਾਡੀ ਅਰਦਾਸ ਦਾ ਇਹ ਅਨਿੱਖੜਵਾਂ ਅੰਗ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੈ ਜੇ ਮੈਂ ਇੰਨੀ ਕੁ ਸੀਮਾ ਅੰਦਰ ਬੈਠੀਆਂ ਸੰਗਤਾਂ ਨੂੰ ਵਧਾਈ ਦੇਵਾਂ ਤੇ ਇਹ ਅਰਦਾਸ ਦੇ ਇਹਨਾਂ ਅੱਖਰਾਂ ਦੀ ਸਹੀ ਕਦਰ ਕੀਮਤ ਨਾ ਪਾਈ ਜਾ ਸਕੇਗੀ ਕਿਉਂਕਿ ਅਰਦਾਸ ਦਾ ਇਹ ਹਿੱਸਾ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੈ ਦੇਗ ਤੇਗ ਫਤਿਹ ਬਿਰਧ ਕੀ ਪੈ ਸ੍ਰੀ ਸਾਹਿਬ ਜੀ ਸਹਾਇ ਤੋ ਪੰਥ ਦੀ ਚੜ੍ਹਦੀ ਕਲਾ ਦੀ ਅੱਜ ਸਾਰਿਆਂ ਨੂੰ ਵਧਾਈ ਹੋਵੇ ਅੱਜ ਦਾ ਪਵਿੱਤਰ ਦਿਨ ਪੰਜਾਬ ਦੀ ਸਰਜ਼ਮੀ ਅੰਦਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪੁੰਨ ਭੂਮੀ ਉੱਤੇ ਕੇਸਗੜ੍ਹ ਸਾਹਿਬ ਤੇ ਅਨੰਦਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਉੱਤੇ ਜਿਵੇਂ ਮਨਾਇਆ ਜਾ ਰਿਹਾ ਹੈ ਕਮੇਟੀ ਨੇ ਚੰਦ ਵਰ੍ਹਿਆਂ ਤੋਂ ਖਾਸ ਤੌਰ ਉੱਤੇ ਇਸ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਵੱਲ ਧਿਆਨ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੋ ਰਹਿ ਰਹਿ ਕੇ ਉਹ ਨਕਸ਼ੇ ਉਹ ਤਸੱਵਰਾਤ ਉਹ ਖਿਆਲਾਤ ਉਹ ਨਕਸ਼ਾਜਾਤ ਅੱਖਾਂ ਦੇ ਵਿਚ ਮੁਨਕਸ਼ ਹੋ ਰਹੇ ਨੇ ਮੁਨਕਸ ਹੋ ਰਹੇ ਨੇ ਕਿ ਕਿਵੇਂ ਗੁਰੂ ਦੀਆਂ ਸੰਗਤਾਂ ਅੱਜ ਉਥੇ ਕਿਰਤ ਕਿਰਤ ਹੋ ਰਹੀਆਂ ਹੋਵਣਗੀਆਂ ਕਿਵੇਂ ਕੇਸਗੜ੍ਹ ਸਾਹਿਬ ਦੀ ਉੱਚੀ ਠੇਰੀ ਤੋਂ ਅੱਜ ਬਾਣੀ ਗੁਰੂ ਜੀ ਦੇ ਕੀਰਤਨ ਰਿਲੇਅ ਹੋ ਰਹੇ ਹੋਵਣਗੇ ਤੇ ਕਿਵੇਂ ਕੌਮ ਦੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਅਦੀਬ ਮੁਸੰਨਫ ਲਿਖਾਰੀ ਮੁਤਰਜਮ ਅਤੇ ਬੜੇ ਬੜੇ ਆਮਲ ਬੰਦੇ ਗੁਰਸਿੱਖ ਗੁਰਮੁਖ ਗੁਰ ਸੰਤ ਭਗਤ ਜਨ ਉਥੇ ਇਕੱਠੇ ਹੋ ਕੇ ਕੌਮ ਦੇ ਨਾਂ ਕੋਈ ਸੰਦੇਸ਼ ਦੇ ਰਹੇ ਹੋਵਣਗੇ ਅਸੀਂ ਆਪਣਾ ਹਿੱਸਾ ਇੱਥੋਂ ਹੀ ਪਾ ਰਹੇ ਹਾਂ ਇੱਕ ਵਾਰੀ ਫਿਰ ਪਿਆਰ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਧਰਮ ਅੰਦਰ ਮਜ਼ਹਬ ਅੰਦਰ ਧਰਮ ਅੰਦਰ ਅੱਜ ਦੇ ਦਿਨ ਇੱਕ ਪਰਿਵਰਤਨ ਆਇਆ ਸੀ ਮੈਂ ਦੋ ਵਾਰੀ ਮਜ਼ਹਬ ਤੇ ਧਰਮ ਕਿਹਾ ਹੈ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ ਮਜ਼ਹਬ ਹੋਰ ਹੁੰਦਾ ਹੈ ਧਰਮ ਹੋਰ ਹੁੰਦਾ ਧਰਮ ਤਾਂ ਉਹਦਾ ਵੀ ਹੈ ਜੋ ਰੱਬ ਨੂੰ ਨਹੀਂ ਮੰਨਦਾ ਧਰਮ ਤਾਂ ਉਹਦਾ ਵੀ ਹੈ ਜੋ ਪਰਮੇਸ਼ਰ ਨੂੰ ਇੱਕ ਨਸ਼ਾ ਕਹਿੰਦਾ ਹੈ ਜਾਂ ਤਸੱਵਰ ਕਹਿੰਦਾ ਹੈ ਜਾਂ ਕਈਆਂ ਨੇ ਖਾਣ ਪੀਣ ਵਾਸਤੇ ਲੋਕਾਂ ਲਈ ਹਊਆ ਬਣਾਇਆ ਹੈ ਕੋਈ ਉਹਦਾ ਵੀ ਧਰਮ ਹੈ ਲੇਕਿਨ ਮਜ਼ਹਬ ਕੁਛ ਖਾਸ ਚਿੰਨ੍ਹ ਧਾਰਨ ਕਰਨ ਨੂੰ ਕਹਿੰਦੇ ਨੇ ਦੁਨੀਆਂ ਅੰਦਰ ਕਿਸੇ ਵੀ ਕੌਮ ਮਿਲਤ ਮਜ਼ਹਬ ਨੂੰ ਵੇਖੀਏ ਉਸਦੇ ਕੁਝ ਚਿੰਨ੍ਹ ਹਨ ਉਹਨਾਂ ਦਾ ਧਾਰਨ ਕਰਨਾ مذہب کہلاندا ہے، لیکن ایک گن نے، ایک پرنسپلز نے، ایک ڈیوٹیز نے، اتے اسی طرح وشیش گن نے جو ساری منکھتا اندر سانجے ہی ہوندے نے، انہاں نوں دھرم کہندے۔ اشارتن گرو گرنتھ صاحب مہاراج جی دے امول شبد پنڈھار اندر گرو نانک پاتشاہ جی نے ذکر کیتا ہے، عالمگیر دھرم دا ذکر چنہ دے راہیں کیتا ہے، جیسا کہ آسا دیوار اندر سنار دا ذکر ہے، سنار میں جلے ہوئے دیا کپا سنتوک سور جت گنڈی سات بھٹ تاکے دا جنیو، جنیو بھی چار پرکار دا، برامن دا ہور، خطری دا ہور، شودر دا ہور، تے ویش دا ہور، انہاں چار ہی قسم دے جنیواں دے پاندیاں رتاں بھی چار نے، کیول برامن نوں بسنت رت وچ جنیو پیندا ہے، باقی ساریاں نوں اس رت وچ جنیو نہیں پہنایا جاندا۔ پر گرو صاحب جی نے آخیا کسے رت وچ جنیو پایا جائے تے کسے قسم دا ہووے، جد تک جنیو پہنن دے نال نال اے مذہبی چن دے نال نال دھرم نہیں اندروں سفٹ ہوندا، دیا نہیں آدی، سنتوخ نہیں آدا، جت ست نہیں ہوندا بندے اندر، انہاں چر تک جنیو دا صحیح مقصد حل نہ ہویا۔ دیا کپا سنتوخ سود جت گنڈی ست وٹ، اسی طرح نمازاں دا ذکر ہے، پنج ویلے دی نماز انیکاں لوگ ادا کرتے ہیں، لیکن اے نماز ایکو ہی قوم تک محدود ہے، سیمت ہے، لمٹڈ ہے، نال دا گوندی بندہ کوئی ہندو نماز نہیں پڑھتا، کوئی عیسائی نماز نہیں پڑھتا، کیول اہل اسلام نماز گزارتے ہیں، اچھی چیز ہے، پیغمبراں بخشی ہیں۔ بابے نانک نے آخیا ان پنجاں نمازاں دے نال نال جو مذہبی بات ہے یہ دھرم دا چن نہیں سامنے آیا تے نمازاں کئی واری ہنکار دے کارن بن جان گی۔ مہاراج پنجاں نمازاں نال دھرم کیڑا ہے؟ جے نمازاں پدا کرنیاں مذہب ہے تو دھرم کی ہویا؟ تو گرو صاحب جی نے آخیا پنج نمازاں وقت پنج، پنجاں پنجے نائیں، پہلا سچ، پہلی نماز گزارن والیا جے تو سچ نہیں بولدا تے نماز دا پورا فیض نہیں حاصل ہوے گا۔ پہلا سچ حلال دوئے، تیجی خیر خدا ہے، چوتھی نیت راسمن، پنجمی صفت سنائے، صفت سنائے میں نے کیرتن، پنجمی صفت سنائے کرنی کلمہ آخ کے تو مسلمان سدائے، نانک جیتے کوڑیا کوڑے کوڑی پا، تو مذہب ہو ہوتا ہے ترم کوائٹ اندر تھنگ اور ہوتا ہے، کرپان پاؤں تو بعد، سجاؤں تو بعد، پنج ککاری ہون تو بعد، حالے کچھ اندر لے دھارمک ککار ہن جنہ دی لوڑ ہی نہیں بلکہ اشد ضرورت ہے۔ تو سات سنگت جی، اج دا وہ دہاڑا ہے جس دن مذہب اندر بھی پریورتن آیا تے دھرم اتے ستگراں نے زور نال دڑ ہون دیاں تاکیداں کیتیاں۔ کچھ برے پہلے اس بیساکھی تو 1699 دی بیساکھی تو کچھ برے پہلے شری گرو مہاراج جی نے ڈونگی سوچنا اکانتی ہو کے اکانت واس کر کے جس عرصے نو گن والیا نے 11 مہینے 11 دن تے 11 گھڑیاں آخیا، ان اکانت واس تو بعد گرو صاحب جی نے یہ گل سوچی کہ میرے دیش کی راجدھانی اندر، دلی دے دل اندر، چاندنی چوک اندر میرے پتا جی دی چٹی دوپہر ویلے لکھوں کھا درشکاں دے ویکھدیاں ویکھدیاں بڑی بولڈنس نال، شجاعت نال، جرت نال، دلیری نال مردانہ بات شہادت دے دین دا کوئی اثر نہیں پیا، کوئی ادا پریورتن نہیں ہویا۔ نال ہی گرو نانک دے مشن نو صحیح طور تے سمجھ لین والے میرے پتا دے پرم سنمان یوگ ساتھیاں نے دنیا دے سامنے ਖਾਸਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀਦਾਸ, ਸਖੀਦਾਸ, ਜਤੀਦਾਸ, ਇਹ ਸਨ ਦੀਵਾਨ ਮਤੀਦਾਸ। ਇਹਨਾਂ ਦੇ ਪਿਤਾ ਭਾਈ ਤਿਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ। ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ, ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿਚ ਪਾਇਆ ਰੋਸ਼ਨੀ ਹੁੰਦੀ ਹੈ, ਤਿਵੇਂ ਦਿਲਾਂ ਦੇ ਅਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਅਸਲਾਮ ਕਬੂਲ ਲੈ, ਬਾਣੀ ਪੜ੍ਹਨੋਂ ਹਟ ਜਾ, ਕਲਮਾ ਪੜ੍ਹ ਲੈ, ਇੱਦਾਂ ਦੀਆਂ ਕੁਝ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜੀਵੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿਚ ਉਬਲ ਜਾਣਾ, ਮੇਰੇ ਦੇਸ਼ ਵਿਚ ਕੋਈ ਰੰਗ ਨਹੀਂ ਲਿਆਇਆ, ਕਿਤੇ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤੇ ਕੋਈ ਲਹਿਰ ਨਹੀਂ ਉੱਠੀ, ਕਿਤੇ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਝ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਆਨੰਦਪੁਰ ਸਾਹਿਬ ਵਿਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸੇ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਂ ਅੰਦਰ ਕੁਰੂਕਸ਼ੇਤਰ ਦੇ ਮੈਦਾਨ ਅੰਦਰ ਜਿੱਥੇ ਕਿ ਕੌਰਵ ਤੇ ਪਾਂਡੂ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰਹਿ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਂ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਤ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ। ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿਚੋਂ ਪਰਦੇ ਵਿਚੋਂ ਮਹਾਰਾਜ ਜੀ ਨੇ ਭਗੌਤੀ ਖਿੱਚ ਲਈ ਅਤੇ ਇਹਨੂੰ ਇਸ ਪੁਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰੇ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵੱਈਆ ਸੁਣਿਆ ਹੈ, ਇਨਹੀ ਕਿ ਕਿਰਪਾ ਨੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀ ਕਿ ਕਿਰਪਾ ਨੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ ਮੈਂ ਦੋ ਹਮਵਤਨ ਲਫ਼ਜ਼ ਕਹੇ ਨੇ, ਸ਼ਸਤਰ ਤੇ ਸ਼ਾਸਤਰ ਵਿਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ। ਆਨੰਦਪੁਰ ਦੇ ਅੰਦਰ ਦੋ ਮਕਤਬ ਸਨ, ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਆਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ, ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤਾਂ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤਾਂ ਆਪ ਸਾਰੇ ਜਾਣਦੇ ਹੋ, ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ, ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ, ਕੋਈ ਕਥਾ ਹੋਣੀ ਸੀ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ, ਵਿਚਾਰ ਦੀ ਜਗ੍ਹਾ, ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰ ਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤਾਂ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਵਮਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਹੈ, ਤਿਸ਼ਨਾ ਲੱਭ ਹੈ, ਇਹਦੇ ਮੂੰਹ ਉੱਤੇ, ਇਹਦੀਆਂ ਬੁੱਢੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ, ਪਾਣੀ ਨਾਲ ਨਹੀਂ, ਆਪਦੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ, ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆਂ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤਾਂ ਸਮਾਂ ਹੋ ਗਿਆ ਹੈ ਸਤਸੰਗ ਜੀ, ਬਸ ਸਮਾਪਤ ਕਰਦੇ ਨੇ। ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਣ ਨਹੀਂ ਸੀ, ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉੱਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ, ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉੱਠਿਆ, ਭੈ ਭੀਤ ਹੋ ਗਏ। ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ, ਤਲਵਾਰ ਦੀਆਂ ਨਜ਼ਾਕਤਾਂ ਅਦਾਵਾਂ ਗਮਜ਼ੇ ਨਿਸ਼ੇਬੋ ਫਰਾਜ਼ ਉਤਰਾਈਆਂ ਚੜ੍ਹਾਈਆਂ ਵੇਖੀਆਂ ਨਹੀਂ ਜਾਂਦੀਆਂ, ਕੌਣ ਉੱਠੇਗੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ, ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ। ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੱਤ ਬੜੀ ਅੱਛੀ ਹੈ, ਕਾਇਆਂ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ ਹੈ,
1: 10 ਮਿੰਟ ਹੋਰ
0: ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ, ਦਾਸ ਧੰਨਵਾਦੀ ਹਨ। ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਵਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ, ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਹੀ ਗੁਰੂ ਦੇ ਤਖਤ ਦੇ ਨਜ਼ਦੀਕ ਇੱਕ ਨੌਜਵਾਨ ਆ ਕੇ ਖਲੋ ਗਿਆ, ਵੇਦਿਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਮ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸੀ ਚ ਲਿਖਿਆ ਅਲ ਖਾਮੋਸ਼ੀ ਨੀਮ ਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਨਾ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ। ਕੌਣ ਹੈ, ਕਿੱਥੋਂ ਆਇਆ, ਕੌਣ ਹੈ ਤੇ ਕਿੱਥੋਂ ਆਇਆ ਹੈ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਭੁੱਲ ਗਿਆ, 80,000 ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ, فوجیاں نے لکھا ہے اس دن 80,000 دائے کٹ سی. حضور بولے پر ہاتھ مارنا نزاکت وچ شیروان کون ہے کیوں آیا ہے کی ہے تیرا نام تے کتھوں آیا ہے. انہیں ہاتھ جوڑے بسد ادب سر لوڑا کے آخر لگا میں خطری شریلی چوں ہاں خطریٹا گبرو ہاں لاہور تو آیا ہاں اعلان سن کے آیا ہاں سر نظرانہ لے کے آیا لاہور تو جتھے پنجویں گرو نانک نو میرے دادے نے پتا پردادے جی نو گرو تیغ بہادر دے پتا گرو ہرگوبند جی تے شری ہرگوبند مہاراج جی دے پتا گرو ارجن دیو مہاراج جی میرے پردادے نو اسی لاہور تو آیا جتھے تبیاں تے بٹھا کے کباب کیتا سی جتھے دیگاں دے وچ ابالیا سی جتھے پٹھیاں وچ اگ

ਹੋਗਾ ਜਿਹਨਾਂ ਬਾਬਤ ਮੋਢੀ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿਚ ਆਖਿਆ ਧਨਾਸਵੀ ਮਹਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ। ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਕਿ ਉਹ ਪੁਸ਼ਾਕ ਕਿੱਦਾਂ ਦੀ ਪਾਉਂਦਾ, ਸੋਹਣੀ ਜ਼ਰਕ ਬਰਕਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ। ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ ਤੇ ਆਇਦ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ, ਪੂਰਾ ਕਰਦਾ। ਤੋ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ। ਉਸੇ ਲਾਹੌਰ ਤੋਂ ਆਇਆ ਹੈ, ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਲਾਹੌਰ ਸ਼ਹਿਰ ਦਾਸ, ਆਪਣੇ ਖਿਆਲ ਨੂੰ ਇੱਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ। ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੈ। ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ ਅੱਜ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹ ਹੈ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁੱਕ ਹੈ। ਉੱਥੇ ਦੇ ਜ਼ੁਲਮ ਉਸ ਲਾਹੌਰ ਵਿਚੋਂ, ਪੰਜਾਬ ਦੀ ਰਾਜਧਾਨੀ ਵਿਚੋਂ, ਤੇ ਕਿਸ ਸ਼੍ਰੇਣੀ ਚੋਂ, ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿਚੋਂ ਜਿਹਦੇ ਲਈ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸੱਤ ਇੱਕ ਵਰਨ ਹੋਈ। ਉਹਦੀ ਏਕਤਾ ਤਾਂ ਅੱਛੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿਚੋਂ। ਕੌਣ ਨਹੀਂ ਜਾਣਦਾ ਕਿ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿਚ, ਨੈਗੇਟਿਵ ਸੈਂਸ ਅੰਦਰ, ਨਫੀ ਸੈਂਸ ਵਿਚ ਕਹਿ ਰਹੇ ਨੇ, ਸ੍ਰਿਸ਼ਟ ਸੱਤ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ। ਐਸੀ ਬਾਤ ਨੇ ਨੀਵੇਂ ਪਾਸੇ ਨੂੰ, ਅਧੋ ਗਤੀ ਨੂੰ, ਤਨੰਦਰ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਲ ਰਹੀ, ਰਹੀ ਮੈਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ। ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਝ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨਹੀਂ ਮੰਨਿਆ ਕਿ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇ ਪਰਿਵਾਰ ਵਿਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿਚੋਂ ਆਇਆ ਹੈ ਜਿਹਦੀ ਦੇ ਗੁਰਬਾਣੀ ਵਿਚ ਲਿਖਿਆ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਤਹਿਤ। ਮੈਨੂੰ ਦਰਕਾਰ ਵੀ ਉੱਥੋਂ ਹੀ ਬੰਦਾ ਸੀ, ਕਹਿੰਦੇ ਨੇ ਮਹਾਰਾਜ ਨੇ ਆਖਿਆ ਉਹ ਨੌਜਵਾਨ ਲੈ ਪਕੜ ਤਲਵਾਰ, ਇਹ ਫੜ ਤਲਵਾਰ ਮੇਰੇ ਨਾਲ ਰਲ। ਜਿਸ ਹਿੰਦੁਸਤਾਨ ਦੀ ਰਾਜਧਾਨੀ ਅੰਦਰ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਬੰਦੀਆਂ ਦੇ ਵੇਂਦਿਆਂ ਵੇਂਦਿਆਂ ਮੁਗਲ ਹਕੂਮਤ ਨੇ ਮੇਰੇ ਦੇਸ਼ ਦੇ ਆਸ਼ਕਾਂ ਨੂੰ ਆਰਿਆਂ ਨਾਲ ਚੀਰਿਆ, ਜਿਉਂਦੇ ਸਾੜਿਆ ਹੈ, ਡੇਗਾਂ ਵਿਚ ਤਾੜਿਆ ਹੈ, ਅਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਲਾ ਦਿੱਤਾ ਹੈ, ਚਿੱਟੀ ਦੁਪਹਿਰ ਵੇਲੇ ਧੜ ਤੇ ਸਿਰ ਘੰਟਿਆਂ ਬੱਧੀ ਤਾਰਾਂ ਬੱਧੀ ਚਾਂਦਨੀ ਚੌਕ ਅੰਦਰ ਪਏ ਰਹੇ, ਕਿਸੇ ਉਠਾਇਆ ਨਹੀਂ। ਮੈਂ ਉਸ ਦੇਸ਼ ਦੇ ਲੋਕਾਂ ਦੀ ਕਾਇਆ ਪਲਟਣੀ ਚਾਹੁੰਦਾ, ਉਹਨਾਂ ਨੂੰ ਇੰਜਲਟ ਕਰਨਾ ਚਾਹੁੰਦਾ ਹਾਂ, ਉਹਨਾਂ ਅੰਦਰ ਕੋਈ ਜੀਵਨ ਦੀ ਰੌਣ ਮੁਕਾਣੀ ਚਾਹੁੰਦਾ ਹਾਂ। ਲੈ ਫੜ ਤਲਵਾਰ, ਕੱਲਾ ਕੱਲਾ ਹੀ ਹੁੰਦਾ ਹੈ, ਦੋ ਹਮ ਖਿਆਲ ਰਲ ਜਾਣ, ਉਤਸ਼ਾਹੀ ਰਲ ਜਾਣ ਤਾਂ ਯਾਰਾਂ ਹੋ ਜਾਂਦੇ ਨੇ। ਫੜ ਤਲਵਾਰ ਇਤਿਹਾਸ ਵਿਚ ਲਿਖਿਆ ਹੈ ਕਿ ਜਦੋਂ ਸਤਿਗੁਰਾਂ ਨੇ ਬੜੇ ਭਾਰੀ ਇਕੱਠ ਵਿਚ ਖਤਰੇ ਤੇ ਪੁੱਤਰ ਨੂੰ, ਗੱਭਰੂ ਨੌਜਵਾਨ ਨੂੰ, ਲਾਹੌਰ ਤੋਂ ਆਏ ਹੋਏ ਨੂੰ, ਨਾਂ ਦੇ ਦਇਆ ਰਾਮ ਨੂੰ ਤਲਵਾਰ ਪੇਸ਼ ਕੀਤੀ ਤਾਂ ਇਹ ਲਰਜ਼ਾ ਖਾ ਕੇ, ਕਾਂਬਾ ਖਾ ਕੇ ਪਿੱਛੇ ਹਟ ਗਿਆ ਇੱਕ ਕਦਮ, ਤੇ ਇਸਨੇ ਹੱਥ ਜੋੜ ਕੇ ਕੰਬਦੇ ਕੰਬਦੇ ਹੱਥਾਂ ਨਾਲ ਲਰਜ਼ਾ ਖੇਲ ਆਵਾਜ਼ ਨਾਲ ਇੱਕ ਗੱਲ ਆਖੀ, ਆਖਣ ਲੱਗਾ ਮਹਾਰਾਜ ਤਲਵਾਰ ਨਹੀਂ, ਮੈਨੂੰ ਤਲਵਾਰ ਦੀ ਕੋਈ ਵਿਉਂਤ, ਕੋਈ ਜੁਗਤ, ਕੋਈ ਢੰਗ ਨਹੀਂ ਆਉਂਦਾ, ਤਲਵਾਰ ਨਾ